ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਏ ਪ੍ਰਮਾਹਿ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਹੈ ਅਮਰ ਭਏ ਸਦ ਸਦ ਹੀ ਜੀਵੈ ਹੈ ਕਈ ਕੋਟ ਨਾਮ ਗੁਣ ਗਾਵੈ ਹੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਦਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਬਿਖਿਆ ਮੈਂ ਰਚੈ ਜੇ ਜਾਣਤ ਆਪਣ ਆਪ ਬਚੈ ਭਰਮੇ ਭੁੱਲਾ ਦੈ ਦਿਸਧਾਵੈ ਨਿਮਖ ਮਾਹੀ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬੜਾਈ ਇਸਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਖ ਸੋਗ ਹਰਖ ਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਆਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂੰ ਨਿਰਤ ਕਰੈ ਬਹੁ ਭਾਂਤ ਕਬਹੂੰ ਸੋਏ ਰਹੈ ਦਿਨ ਰਾਤ ਕਬਹੂੰ ਮਹਾਂ ਕ੍ਰੋਧ ਬਿਕਰਾਲ ਕਬਹੂੰ ਸਰਬ ਕੀ ਹੋਤਰਵਾਲ ਕਬਹੂੰ ਹੋਏ ਬਹਿ ਬੜ ਰਾਜਾ ਕਬਹੂੰ ਭੇਖਾਰੀ ਨੀਚ ਕਾ ਸਾਜਾ ਕਬਹੂੰ ਅਪਕੀਰਤ ਮੈਂ ਆਵੈ ਕਬਹੂੰ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਿਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕਬ ਕੋਏ ਕਬਹੂੰ ਸਾਧ ਸੰਗਤਿ ਹੋ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ।

ਪਰਮੇਸ਼ਰ ਮਹਾਰਾ ਸੰਤ ਗਾ ਨਿੰਦਕ ਰਾਜ ਤੇਹੀਨ ਸੰਤ ਗਾ ਨਿੰਦਕ ਦੁਖ ਯਾਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵਤਾ ਉਸ ਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਪਵਿੱਤਰ ਸੰਤ ਗਾ ਦੁਖੀ ਸੇਕ ਨਾਹੀ ਮਿਤ ਸੰਤ ਕੇ ਦੁਖੀ ਕੋ ਡਾਨ ਲਾ ਕੇ ਸੰਤ ਕੇ ਦੁਖੀ ਕੋ ਸਭ ਤਿਆ ਕੇ ਸੰਤ ਗਾ ਦੁਖੀ ਮਾਂਕਾਰੀ ਸੰਤ ਗਾ ਦੁਖੀ ਸਦਾ ਵਿਕਾਰੀ ਸੰਤ ਗਾ ਦੁਖੀ ਜਨਮੈ ਭਰੇ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵਤਾ ਲੈ ਮਿਲਾਏ ਸੰਤ ਗਾ ਦੁਖੀ ਅਜ ਵੀ ਤੇ ਟੂਟੇ ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚੇ

ਤਿਸ ਬਿਨ ਨਾਹੀ ਤੇਰੇ ਕਿਸ ਕਾਮ, ਗਤ ਨਾਨਕ ਜਪੇ ਖਰ ਨਾਮ, ਰੂਪਨ ਤੋਂ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਗੜ ਸੋਹੈ, ਧਰਮੰਤਾ ਹੋਇ ਕਿਆ ਕੋ ਗਰਬੈ, ਜਾਂ ਸਬਕ ਤਿਸਕਾ ਦੀ ਆਦਰਬੇ, ਅਤ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਧਾਵੇ, ਜੇ ਕੋ ਹੋਇ ਵੈ ਦਾਤਾਰ, ਤਿਸ ਦੇਵਨ ਹਾਰ ਜਾਣੇ ਗਾ ਵਾਰ, ਜਿਸ ਗੁਰਪ੍ਰਸਾਦ ਟੂਟੇ ਹੋ ਰੋਗ, ਨਾਨਕ ਸੋਜਨ ਸਦਾ ਰੋਗ, ਜਿਉ ਮੰਦਰ ਕੋ ਥਾਵੇਂ ਥਵਨ, ਤਿਉ ਗੁਰ ਕਾਸ਼ਵਤ ਮਨੇ ਅਸਥਵਨ, ਜਿਉ ਪਾਖਾਣ ਨਾਵ ਚੜਤਰੇ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾਧਿਆਨ ਮਾਰਗ ਪਾਵੇ, ਤਿਉ ਸਾਧੂ ਸਿੰਘਲ ਜੋਤ ਪ੍ਰਗਟਾਵੇ, ਤਿੰਨ ਸੰਦਨ ਕੀ ਪਾਛੋ ਦੂਰ, ਨਾਨਕੀ ਹਰ ਲੋਚਾ ਪੂਰ, ਮਾਤ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ,

ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸੰਵਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਦਮਿਦ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕਉ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੇ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਬਸਮ ਕਰੇ ਲਸਕਰ ਗੁੜ ਲਾਖੇ ਜਿਸ ਕਾ ਸਾਸ ਨਾ ਕਾੜਤ ਆਪ ਤਾਂ ਕੋ ਰਾਖ ਦੇ ਕਰ ਹਾਥ

ਖਾਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਵਾਰੰਵਾਰ ਵਾਹ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤਨ ਧਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਜਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮੰਤਰ ਨਾਮੇ ਨਾਮ ਸਮਾਨੇ

ਦੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਭ ਸੁਖ ਪਾਵੈ ਤਿਸਕੇ ਦਰ ਸਭ ਪਾਪ ਮਿਟਾਵੈ

ਜਿਸਕੇ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸੀ ਕਰੇ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ। ਸਿੱਖੇ ਗੁਰਦੁਨਮਤ ਮਿਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿਖ ਵਿਕਾਰਤੇ ਹਾਟੇ। ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਉਡਭਾਗੀ ਹੈ। ਸਤਿਗੁਰ ਸਿੱਖਾ ਲਤ ਪਲਤ ਸੰਵਾਰੇ, ਨਾਨ ਸਤਿਗੁਰ ਸਿੱਖੋ ਜੀ ਨਾਲ ਸੰਵਾਰੇ। ਗੁਰ ਕੇ ਕਰੇ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕਉ ਕਰ ਕਛ ਨ ਜਨਾਵੇ, ਹਰ ਨਾਮ ਹਿਰਦੇ ਸੰਧਿਆਵੇ। ਮਨ

ਆਪਣੀ ਕਿਰਪਾ ਚ ਸਾਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੇ ਬੀਸ ਬਿਸਮੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਉ ਅਨੇਕ ਵਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾ ਬ੍ਰਹਮ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਨੇਕੇ ਆਪ ਨਹੀਂ ਗਜ ਬ੍ਰਹਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰੂ ਵਾਗੀ ਪਾਈਐ ਸਫਲ ਦਰਸ਼ਨ ਬੇਖਤ ਪੁਨੀਤ ਪਰਸਚਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਰੂ ਰਵੈ ਪਾਰ ਬ੍ਰਹਮ ਕੀ ਦਰਗੈ ਗਵੈ ਸੁਨ ਕਰ ਵਚਨ ਕਰਨ ਆਖਾਨੇ ਮਨ ਸੰਤੋਖਾ ਤੁਮ ਪਤਿਆਨੇ ਪੂਰਾ ਗੁਰੂ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਪੇਖੇ ਹੋਏ ਸੰਤ ਗੁਣ ਬੀਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਵਾਹਿ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ।

ਮੈਂ ਬਖ ਫੈਲ ਹੋਇ ਅਚਿੰਤ ਵਸੇ ਸੁਗਨਾਲ ਸਾਸਗਰਾ ਸਰਨਾਮ ਸੰਵਾਲ ਛਿਆੜ ਸਿਆਨਬ ਸਗਲੀ ਮਨਾ ਸਾਸੰਗ ਪਾਵੇ ਸਚਦਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਆਂ ਸੁਖਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ

ਮਲਮਤ ਲਈ ਜਨ ਕੋ ਪ੍ਰਭ ਹੋਇ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨਮ ਹੈਆ ਜਨਮ ਮਰਨ ਦੁਖ ਬ੍ਰਹਮ ਗਇਆ ਇਸ ਪੂਰੀ ਸਰਦਾ ਸਭ ਪੂਰੀ ਰਵਰਿਆ ਸੰਸੰਗ ਅਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਗਾਲ ਨਾ ਬਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜਿਨ ਜੀਵਨ ਜੀਆ ਸੋ ਕਿਉਂ ਵਿਸਰੇ ਜਗਨ ਮੇਰਾ ਆਖੇ ਗੁਰਪ੍ਰਸਾਦ ਗੋਬਿਰ ਲਾਲ ਆਖੇ

ਮੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਅਪਨੀ ਗਤ ਜਾਨੋ ਆਪ ਜੇ ਅਛਲ ਅਛੇਦ ਅਭੇਦ ਸਮਾਇਆ ਉਵਾਂ ਕਿਸੇ ਵਿਆਪਤ ਮਾਇਆ ਆਪਸ ਮੁਆਪੇ ਆਦੇਸ਼ ਤੇ ਗੁਣ ਕਾ ਨਾਹੀਂ ਪਰਵੇਸ਼।

ਕਰਤਾ ਕਰਮ ਪਾਉਣ ਪਾਣੀ ਬੈਸੰਤਰਮਾਏ ਚਾਰ ਗੁਣ ਦੇ ਦਿਸੇ ਸਮਾਏ ਤਿਸਤੇ ਬਿਰਣਾਈ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸਿਰ ਸੁਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਣਾ ਕਹੂੰ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸ਼ਵਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇਰਦੇ ਸਬਦ ਰਮ ਸੰਜਨਾ ਸੁਨੇ ਸਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਦਿਸ ਕੀ ਸਤਿਵਚਨ ਸਾਧੂ ਸਭ ਗੈਤ ਜੋ ਜੋ ਹੋਏ ਸੋ ਸੁਖਮਾਨ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਵਾਰ ਵੀ ਹੋਈ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਿ ਗਿਆ ਸਭ ਸਤ ਦਿਸ ਪ੍ਰਭ ਦੇ ਸਗਲੀ ਉਤਪਤ

ਆਵਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੇ ਮਦ ਲਿਪਤੋ ਰਹਿ ਜੋ ਕਿਸ ਕਰਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ ਨਾਨਕ, ਜਾਂ ਭਾਏ ਤਾਂ ਲੈ ਸਮਾਏ। ਇਸ 'ਤੇ ਉਹ ਸੋਏ ਨਾ ਹੀ ਬੁਰਾ ਉਰੇ ਕਹੋ ਕਿ ਨਹੀਂ ਕਛ ਕਰਾ। ਆਪ ਭਲਾ ਕਰ ਤੂੰ ਧਨੀ ਕੀ, ਆਪੇ ਜਾਣੇ ਆਪਣੀ ਜੀ ਕੀ। ਆਪ ਸਾਜਦਾਰੀ ਸਭ ਸਾਜ, ਓਤ ਪੋਤ ਆਪਣ ਸੰਗਰਾਜ। ਤਾਂ ਕਿ ਕਦਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸਕਾ ਕੀਆ ਸਭ ਪ੍ਰਮਾਣ, ਗੁਰ ਪ੍ਰਸਾਦ ਨਾਨਕੇ ਉਜਾਨ। ਜੋ ਜਾਣੇ ਤਿਸਦਾ ਸੁਖ ਹੋਇਆ, ਮਿਲਾਏ ਲੈ ਪ੍ਰਭ ਸੋਏ।

ਹਰਦਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਪਰਮਾਨੰਦ ਨਰਕ ਨਿਵਾਰ ਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਚੇ ਤੋ ਨਾਰਾਇਣੀ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾਇ ਆਧਾਰ ਉਦਮ ਸਲੋਕ ਸਾਧ ਕੇ ਬਚਨ ਅਮਰੀਕ ਲਾਲੇ ਰਤਨ ਸੁਨਤ ਕੁਮਾਪਤ ਹੋ ਤੁਦਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨਣਾ ਗਾ ਹਰ ਰੰਗ ਜੈ ਜੈ ਸ਼ਬਦਾਨਾਦ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੁਪਾਲ ਮਾਤ ਕੇ ਮਾਥੇ ਨਾਨ ਕੁਦਰੇ ਤਿਨ ਕੇ ਸਾਥੇ ਸ਼ਰਨ ਜੋਗ ਸੁਨ ਸ਼ਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਬੈ ਸਬਰੇ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਰ ਵਿਕਾਰ ਤੇਰੇ ਤੇ ਨਾਮ ਨਾਮ ਸੁਨਣ ਸੁਨਾ ਕਹਿਤੇ ਕਰ ਪ੍ਰਸ਼ਾਦ ਦਇਆ ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸੋ ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਮੰਜੀ ਸਾਹਿਬ ਵਾਲੇ ਦਰਬਾਰ ਸਾਹਿਬ ਵਾਲੇ ਉਹਨਾਂ ਪਾਸੋਂ ਆਪ ਜੀ ਗੁਰਮਤ ਵਿਚਾਰਾਂ ਸਰਵਣ ਕਰੋ ਜੀ। ਸਾਰੇ ਜੁੜ ਕੇ ਗੁਰਬਾਣੀ ਦਾ ਲਾਹਾ, ਕਥਾ ਦਾ ਲਾਹਾ ਲਓ ਜੀ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਕਰਕੇ ਗੋਲੇ।

ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਦੀਵਾਨਾਂ ਦੀ ਆਰੰਭਤਾ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੋ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਦਾਤਾਰ ਨੇ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਨਿਰੰਤਰ ਅਭਿਆਸ ਕਰਨ ਦਾ ਸਮਾਂ ਬਖਸ਼ਿਸ਼ ਕੀਤਾ, ਸੰਪੂਰਨਤਾ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਰੂਪ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ 262 ਅੰਗ ਤੋਂ ਲੈ ਕੇ 296 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ

ਉਪਦੇਸ਼ ਸਾਡੇ ਜੀਵਨ ਵਿੱਚ ਬਖਸ਼ਿਸ਼ ਕੀਤਾ ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਪੂਰਨਤਾ 'ਤੇ ਬਖਸ਼ਿਸ਼ ਕਰਦੇ ਸਨ ਕਿ ਜੀਵਨ ਦੇ ਵਿੱਚ ਜਿਸ ਦਿਨ ਅਸੀਂ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਗੁਰਬਾਣੀ ਵਿੱਚ ਕੀਤਾ ਕਿ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਿਰਣਾ ਜਦੋਂ ਸਾਡੇ ਸਨਮੁੱਖ ਬਖਸ਼ਿਸ਼ ਰੂਪ ਵਿੱਚ ਵਰਤਾਇਆ ਅਤੇ ਇਸ ਗੱਲ ਦਾ ਅਹਿਸਾਸ ਸਾਡੇ ਅੰਦਰ ਪ੍ਰਤੱਖ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਪੂਰਾ ਪ੍ਰਭ ਆਰਾਧਿਆ, ਜਿਸ ਦਿਨ ਉਸ ਨਿਰੰਕਾਰ ਨੂੰ ਪੂਰੇ ਨੂੰ ਅਸੀਂ ਆਰਾਧਨ ਦਾ ਯਤਨ ਕੀਤਾ, ਪੂਰਾ ਜਾ ਕਾ ਨਾਉ, ਜਿਹਦੇ ਨਾਮ ਦੀ ਪਰਿਪੂਰਨਤਾ ਹੈ, ਜਿਹਦਾ ਨਾਮ ਸਦਾ ਸਥਿਰ ਹੈ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮਹਾਰਾਜ ਕਹਿਣ ਲੱਗੇ ਪੂਰੇ ਨੂੰ ਪ੍ਰਾਪਤ ਕਰ ਲਿਆ ਪਰ ਉਹਦੇ ਗੁਣਾਂ ਨੂੰ ਗਾਇਨ ਕਰਕੇ, ਉਹਦੇ ਗੁਣਾਂ ਦੀ ਪ੍ਰਾਪਤੀ ਦੇ ਰੂਪ ਦੇ ਵਿੱਚ ਜਦੋਂ ਅਸੀਂ ਇਸ ਪਾਸੇ ਤੁਰੇ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਨਿਰਣਾ ਕਰ ਦਿੱਤਾ ਕਿ ਪੂਰੇ ਗੁਰ ਕਾ ਸੁਣ ਉਪਦੇਸ਼। ਮਹਾਰਾਜ ਨੇ ਕਿਹਾ ਕਿ ਪੂਰੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਨਿਰਧਾਰਿਤ ਕਰਨਾ, ਪਰ ਸਭ ਤੋਂ ਪਹਿਲਾਂ ਪੂਰਾ ਪ੍ਰਭ ਆਰਾਧਿਆ ਦਾ ਅਰਥ ਕੀ ਹੈ ਕਿ ਜਿਹਨੇ ਪਰਿਪੂਰਨ ਨਿਰੰਕਾਰ ਦੀ ਆਰਾਧਨਾ ਕੀਤੀ, ਜਿਹਦੇ ਗੁਣ ਪੂਰਾ ਹੈ ਕੌਣ, ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਪੂਰਾ ਉਹ ਹੈ ਜਿਹਦੇ ਇਹ ਗੁਣ ਨੇ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਪੂਰਾ ਹੈ ਕੌਣ, ਜਿਹਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ ਅਜੈ, ਅਲੈ, ਅਭੈ, ਅਭੈ, ਅਪੂ, ਅਜੂ, ਅਨਾਸ, ਆਕਾਸ, ਸਾਰੇ ਪਾਸਿਓਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਪੂਰੇ ਦੀ ਪਰਿਭਾਸ਼ਾ ਸਾਡੇ ਸਨਮੁੱਖ ਰੱਖੀ ਕਿ ਪੂਰਾ ਹੈ ਕੌਣ। ਪੂਰਾ ਪ੍ਰਭ ਆਰਾਧਿਆ, ਜਿਸ ਦਿਨ ਅਸੀਂ ਪੂਰੇ ਨੂੰ ਆਰਾਧਨ ਦਾ ਯਤਨ ਕੀਤਾ, ਕਿਉਂਕਿ ਜੀਵਨ ਦੇ ਵਿੱਚ ਇਨਸਾਨ ਹਰ ਪਾਸੇ ਅਧੂਰਾ ਹੈ, ਪਰ ਕਰਤਾ ਪੁਰਖ ਪੂਰਾ ਇਸ ਕਰਕੇ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਿਸ ਤਰੀਕੇ ਦੇ ਨਾਲ ਸਮੁੱਚੀ ਬਨਸਪਤੀ, ਬਨਸਪਤੀ ਦਾ ਅਰਥ ਆ ਦਰਖਤ, ਬੂਟੇ, ਰੁੱਖ ਆਦਿ ਆਪਾਂ ਵੇਖਦੇ ਹਾਂ, ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਬੈਸੰਤਰ ਪਈ ਹੈ। ਬੈਸੰਤਰ ਦਾ ਅਰਥ ਹੁੰਦਾ ਅਗਨ, ਅੰਦਰ ਬੈਠਣ ਵਾਲੀ, ਜਿਹੜੀ ਗੁਪਤ ਰੂਪ ਵਿੱਚ ਬੈਸੰਤਰ ਦਾ ਜ਼ਿਕਰ। ਸਗਲ ਬਨਸਪਤ ਮਹਿ ਬੈਸੰਤਰ, ਮਹਾਰਾਜ ਜੀ ਕਹਿੰਦੇ ਸਮੁੱਚੀ ਬਨਸਪਤੀ, ਰੁੱਖਾਂ ਦੇ ਵਿੱਚ ਅੱਗ ਛਿਪੀ ਬੈਠੀ ਹੈ। ਸਗਲ ਦੁੱਧ ਮਹਿ ਘੀਆ, ਅਤੇ ਉਹ ਦੁੱਧ ਦੇ ਵਿੱਚ ਘਿਓ ਵੀ ਮੌਜੂਦ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਸੇ ਤਰੀਕੇ ਦੇ ਨਾਲ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਸਤਿਗੁਰੂ ਕਹਿਣ ਲੱਗੇ ਉੱਚੇ ਵਿੱਚ ਵੀ ਅਤੇ ਨੀਵੇਂ ਦੇ ਵਿੱਚ ਵੀ ਉਹਦੀ ਜੋਤ ਘੱਟ ਘੱਟ ਵਿੱਚ ਸਮਾਈ ਹੋਈ ਹੈ, ਉਹਨੂੰ ਕਿਹਾ ਜਾਂਦਾ ਹੈ ਪੂਰਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਿਹਦੇ ਉੱਪਰ ਜਨਮ ਅਤੇ ਮੌਤ ਲਾਗੂ ਨਹੀਂ ਹੈ, ਅਤੇ ਇੱਕ ਪਾਸੇ ਪੂਰੇ ਦੀ ਉਦਾਹਰਨ ਦਿੰਦੇ ਹਾਂ, ਸਤਿਗੁਰੂ ਸਾਹਿਬ ਜੀ ਨੇ ਇੱਕ ਹੋਰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਇਆ ਵੀ ਪੂਰਾ ਹੈ ਕੌਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਜੀਵਨ ਦੇ ਵਿੱਚ ਇਹ ਜ਼ਿਕਰ ਕਰਕੇ ਸਮਝਾ ਦਿੱਤਾ ਕਿ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ।
ਪੂਰਾ ਕੌਣ ਹੈ? ਇੱਕ ਹੋਰ ਉਦਾਹਰਣ ਪੂਰੇ ਦੀ ਰੱਖੀਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਿੰਨੀ ਵਾਰੀ ਆਖਿਆ ਜਪਜੀ ਸਾਹਿਬ ਦੇ ਵਿੱਚ? ਚਾਰ ਵਾਰੀ ਸਤਿਗੁਰੂ ਸਾਹਿਬ ਜੀ ਨੇ ਇਹ ਵਾਰ ਵਾਰ ਸ਼ਬਦ ਆਖ ਕੇ ਕਿਹਾ ਸੀ ਕਿ ਉਹ ਨਿਰੰਕਾਰ ਪਰਿਪੂਰਨ ਹਰੇਕ ਜਗ੍ਹਾ 'ਤੇ ਵਸਿਆ। ਅਤੇ ਮਹਾਰਾਜ ਜੀ ਨੇ ਕਿਹਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉਂ। ਪੂਰਾ ਨਾਉਂ ਕਿਵੇਂ? ਮਹਾਰਾਜ ਜੀ ਨੇ ਕਿਹਾ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੁਰਬਲਾ। ਕਹਿੰਦੇ ਨੇ ਕਿਰਤਮ ਨਾਮ, ਕਿਸੇ ਨੂੰ ਤਾਕਤ ਮਿਲੀ ਅਤੇ ਉਹਨੇ ਪਰਮੇਸ਼ਰ ਨੂੰ ਜਿਹੜਾ ਸੀ ਉਹ ਅਸੀਮ ਕਹਿ ਦਿੱਤਾ। ਜਿਵੇਂ ਮਹਾਰਾਜ ਜੀ ਨੇ ਜਾਪ ਸਾਹਿਬ ਵਿੱਚ ਕਿਹਾ, ਅਮਿਤੋਜ ਕਹਿਜੈ। ਅਮਿਤੋਜ ਦਾ ਅਰਥ ਹੁੰਦਾ ਅਮਿਤ, ਜਿਹੜਾ ਮਿਣਿਆ ਨਾ ਜਾ ਸਕੇ। ਓਜ ਦਾ ਅਰਥ ਹੁੰਦਾ ਜ਼ੋਰ, ਤਾਕਤ। ਉਹ ਅਮਿਤੋਜ ਹੈ, ਕਿਸੇ ਨੇ ਉਹਨੂੰ ਗਾਵਿਆ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸਾਨ। ਕਿਸੇ ਨੂੰ ਦਾਤ ਮਿਲੀ ਅਤੇ ਉਹਨੇ ਦਾਤਾ ਕਹਿ ਕੇ ਉਹਨੂੰ ਪੁਕਾਰਿਆ। ਕਿਸੇ ਨੂੰ ਤੰਦਰੁਸਤੀ ਮਿਲੀ ਤਾਂ ਉਹਨੇ ਉਸ ਵੇਲੇ ਰੋਗ ਖੰਡਨ ਨਿਰੰਕਾਰ ਨੂੰ ਜਿਹੜਾ ਸੀ ਉਹ ਕਹਿਣਾ ਸ਼ੁਰੂ ਕਰ ਦਿੱਤਾ। ਅਤੇ ਜਿੱਥੇ ਭਗਤ ਦੀ ਇੱਥੋਂ ਤੱਕ ਲਾਜ ਰੱਖੀ ਉੱਥੇ ਭਗਤ ਵਸ਼ਲ, ਜਿੱਥੇ ਪਤਿਤ ਦਾ ਉਧਾਰ ਹੋਇਆ ਉੱਥੇ ਪਤਿਤ ਪਾਵਨ ਨਾਮ ਆ ਗਿਆ। ਪਰ ਮਹਾਰਾਜ ਜੀ ਕਹਿੰਦੇ ਸਤ ਨਾਮ ਤੇਰਾ ਪਰਾਪੂਰਬਲਾ, ਸਤ ਨਾਮ ਸ਼ੁਰੂਆਤ ਤੋਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਨਾਨਕ ਜੀ, ਮੈਂ ਪੂਰੇ ਨੂੰ ਪ੍ਰਾਪਤ ਕਰ ਲਿਆ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਉਹਦੇ ਗੁਣਾਂ ਨੂੰ ਗਾਇਨ ਕਰਕੇ ਮੈਂ ਉਹਦੇ ਵਿੱਚ ਹੀ ਲੀਨਤਾ ਧਾਰਨ ਕਰ ਲਈ, ਉਹਦੇ ਵਰਗੇ ਗੁਣ। ਇੱਕ ਮੈਂ ਉਦਾਹਰਣ ਆਪ ਜੀ ਦੇ ਸਨਮੁਖ ਦੇਣ ਲੱਗਾ। ਜਦੋਂ ਭਗਤ ਕਬੀਰ ਸਾਹਿਬ ਜੀ ਧਰਮ ਵਾਲੇ ਪਾਸੇ ਤੁਰਦੇ ਨਾ, ਅਤੇ ਅਧਿਆਤਮਿਕਤਾ ਦਾ ਸ਼ਿਖਰ ਜਦੋਂ ਹੋਇਆ ਅਤੇ ਅਧਿਆਤਮਿਕਤਾ ਦੇ ਸ਼ਿਖਰ 'ਤੇ ਜਾ ਕੇ ਕਹਿਣ ਲੱਗੇ ਕਿ ਰੱਬ ਵਾਲੇ ਰਸਤੇ 'ਤੇ ਤੁਰਨ 'ਤੇ ਪਹਿਲਾਂ ਇਸ ਤਰ੍ਹਾਂ ਦੀ ਬਿਰਤੀ ਬਣਾ ਲੈਣੀ ਚਾਹੀਦੀ ਜਿਵੇਂ ਰਸਤੇ ਵਿੱਚ ਪਿਆ ਹੋਇਆ ਪੱਥਰ, ਵੀ ਵੱਟਾ ਰੋੜਾ ਇੱਕ ਪੱਥਰ ਜ਼ਮੀਨ 'ਤੇ ਪਿਆ ਅਤੇ ਜਿਹੜਾ ਮਰਜ਼ੀ ਠੁੱਡ ਮਾਰ ਕੇ ਚਲਾ ਜਾਏ, ਜਿਹੜਾ ਮਰਜ਼ੀ ਠੋਕਰ ਮਾਰ ਕੇ ਚਲਾ ਜਾਏ, ਪਰਵਾਹ ਕੋਈ ਨਹੀਂ। ਬਿਰਤੀ ਬਦਲ ਗਈ ਵੀ ਨਹੀਂ, ਹੋ ਸਕਦਾ ਇੰਨੀ ਨਿਮਰਤਾ ਦੇ ਵਿੱਚ ਵੀ ਕੋਈ ਪੱਥਰ ਨੂੰ ਠੁੱਡ ਮਾਰ ਕੇ ਚਲਾ ਜਾਏ, ਪਰਵਾਹ ਕੋਈ ਨਹੀਂ, ਮੈਂ ਪੱਥਰ ਬਣ ਕੇ ਰਹਾਂ। ਪਰ ਅਖੀਰ ਕਹਿ ਦਿੱਤਾ ਵੀ ਜੇ ਇਸ ਪੱਥਰ ਬਣਨ ਦੇ ਨਾਲ ਕਿਸੇ ਰਸਤੇ 'ਤੇ ਪੰਥ 'ਤੇ ਤੁਰਦੇ ਹੋਏ ਵਿਅਕਤੀ ਨੂੰ ਠੇਡਾ ਲੱਗ ਗਿਆ ਤਾਂ ਫਿਰ ਵੀ ਪੱਥਰ ਬਣਨਾ ਵੀ ਨੁਕਸਾਨ। ਫਿਰ ਮਨ ਵਿੱਚ ਆਇਆ ਵੀ ਪੱਥਰ ਨੂੰ ਛੱਡ ਕੇ ਮਿੱਟੀ ਕਿਉਂ ਨਾ ਬਣ ਜਾਈ, ਵੀ ਜੇ ਮਿੱਟੀ ਬਣੀਏ, ਮਿੱਟੀ ਹਰੇਕ ਦੇ ਪੈਰਾਂ ਦੇ ਥੱਲੇ ਰਹਿੰਦੀ ਹੈ, ਮਿੱਟੀ ਨੀਵੀਂ ਰਹਿੰਦੀ ਹੈ, ਹਰੇਕ ਦੇ ਪੈਰਾਂ ਦੇ ਥੱਲੇ ਉਹਦਾ ਰਹਿਣਾ ਹੈ, ਇਸ ਕਰਕੇ ਮਿੱਟੀ ਬਣ ਜਾਣਾ ਚਾਹੀਦਾ, ਇੱਦਾਂ ਦੀ ਨਿਮਰਤਾ। ਅਤੇ ਉੱਥੇ ਫਿਰ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਚਲੋ ਮਿੱਟੀ ਬਣਨ ਦਾ ਫੈਸਲਾ ਕਰ ਲਿਆ। ਪਰ ਜਦੋਂ ਮਿੱਟੀ ਦੇ ਪਰਥਾਏ ਰਿਸਰਚ ਕੀਤੀ, ਵਿਚਾਰ ਕੀਤੀ, ਉਸ ਵੇਲੇ ਕਹਿਣ ਲੱਗੇ ਜੇ ਮਿੱਟੀ ਬਣ ਗਏ ਤਾਂ ਉਹਦਾ ਵੀ ਕੀ ਫਾਇਦਾ, ਜਦੋਂ ਮਿੱਟੀ ਸ਼ਾਂਤ ਰੂਪ ਵਿੱਚ ਸਮੁੱਚਾ ਵਾਤਾਵਰਨ ਸ਼ਾਂਤ ਹੈ ਅਤੇ ਮਿੱਟੀ ਜ਼ਮੀਨ 'ਤੇ ਹੈ, ਜਿੱਦਣ ਇਹਨੂੰ ਥੋੜ੍ਹੀ ਜਿਹੀ ਹਵਾ ਮਿਲ ਗਈ, ਇਹੀ ਮਿੱਟੀ ਤਨ ਨੂੰ ਅਤੇ ਸਿਰ ਨੂੰ ਭਰ ਕੇ ਰੱਖ ਦਿੰਦੀ, ਉੱਤੇ ਪੈਣੀ ਸ਼ੁਰੂ ਹੋ ਜਾਂਦੀ। ਅਗਲੀ ਅਵਸਥਾ ਕਹਿਣ ਲੱਗੇ ਜੇ ਮਿੱਟੀ ਨਹੀਂ ਤਾਂ ਹੁਣ ਪਾਣੀ ਦਾ ਸੇਵਨ ਕਰ ਲੈਣਾ ਚਾਹੀਦਾ, ਵੀ ਪਾਣੀ ਵਰਗਾ ਗੁਣ, ਕਿਉਂਕਿ ਉਹ ਤਾਂ ਧਰਤੀ ਤੋਂ ਵੀ ਥੱਲੇ ਰਹਿੰਦਾ, ਪਾਣੀ ਵਰਗਾ ਗੁਣ ਧਾਰਨ ਕਰ ਲੈਣਾ ਚਾਹੀਦਾ। ਅਤੇ ਅਗਲੀ ਅਵਸਥਾ ਫਿਰ ਮਨ ਵਿੱਚ ਇਸ ਪ੍ਰਕਾਰ ਦਾ ਨਿਰਣਾ ਆ ਗਿਆ ਵੀ ਜੇ ਪਾਣੀ ਬਣ ਗਏ ਅਤੇ ਪਾਣੀ ਵਾਂਗ ਨਿਮਰਤਾ ਅਤੇ ਨਿਰਮਲਤਾ ਹੀ ਬਹੁਤ ਪੱਕੀ ਰਹੇਗੀ। ਫਿਰ ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਨਹੀਂ, ਪਾਣੀ ਦਾ ਵੀ ਤਾਂ ਸੁਭਾਅ ਹੈ, ਉਹ ਵੀ ਜੇ ਉਹਨੂੰ ਗਰਮ ਕਰੋ ਤਾਂ ਉਹ ਗਰਮ ਹੋ ਜਾਂਦਾ, ਜੇ ਠੰਡਾ ਕਰੋ ਤਾਂ ਠੰਡਾ ਹੋ ਜਾਂਦਾ, ਉਹਦੀ ਵੀ ਸਥਿਰਤਾ ਨਹੀਂ, ਕਰੀਏ ਕੀ? ਫਿਰ ਭਗਤ ਕਬੀਰ ਸਾਹਿਬ ਜੀ ਦਾ ਬੜਾ ਸੋਹਣਾ ਨਿਰਣਾ ਸੀ ਵੀ ਕਰਤੇ ਪੁਰਖ ਦੇ ਪ੍ਰਥਾਏ, ਆਪਾਂ ਸ਼ਬਦ ਵਰਤਿਆ ਸੀ ਨਾ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ, ਉਹਦੇ ਗੁਣਾਂ ਦੇ ਵਿੱਚ ਲੀਨ ਹੋ ਕੇ ਉਹਦੇ ਵਿੱਚ ਸਮਾ ਜਾਣਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਨਿਰਣਾ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਰੋੜਾ ਹੁਆ ਤੂੰ ਕਿਆ ਭਇਆ, ਜੋ ਪੰਥੀ ਕਉ ਦੁੱਖ ਦੇ, ਹਰ ਜਨ ਐਸਾ ਚਾਹੀਐ ਜਿਉਂ ਧਰਨੀ ਮੈਂ, ਖੇ ਖੇ ਹੋਈ ਤੋ ਕਿਆ ਭਇਆ,
ਜਿਉਂ ਉੱਠ ਲਾਗੈ ਅੰਗ, ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਬੰਗ। ਪਾਣੀ ਹੋਆ ਤੋਂ ਕਿਆ ਭਇਆ, ਜੋ ਸੀਰਾ ਤਾਤਾ ਹੋਏ। ਫਿਰ ਕਰਨਾ ਕੀ ਚਾਹੀਦਾ, ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਮਹਾਰਾਜ ਕਹਿਣ ਲੱਗੇ, ਹਰ ਦਾ ਜਨ ਸੇਵਕ ਉੱਦਾਂ ਦਾ ਚਾਹੀਦਾ ਜਿੱਦਾਂ ਦਾ ਹਰ ਨਿਰੰਕਾਰ ਆਪ ਹੈ। ਉਸੇ ਤਰ੍ਹਾਂ ਦਾ ਸੇਵਕ ਹੋਣਾ ਚਾਹੀਦਾ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਹਦੇ ਵਰਗਾ ਹੋਣ ਵਾਸਤੇ ਉਹਦੇ ਵਿੱਚ ਸਮਾਈ ਕਰਨੀ ਪਏਗੀ। ਜਿਸ ਵੇਲੇ ਆਪਾਂ ਬਹੁਤ ਵੱਡੇ ਵਿਦਵਾਨ ਜਿਨ੍ਹਾਂ ਨੇ ਉਸ ਵਕਤ ਇਸਲਾਮਿਕ ਜਗਤ ਨੂੰ ਜਿਹੜਾ ਸੀ ਉਹ ਹਿਲਾ ਕੇ ਰੱਖ ਦਿੱਤਾ ਸੀ, ਸ਼ੁਕਰਾਤ, ਬਹੁਤ ਵੱਡੇ ਵਿਦਵਾਨ, ਏਡੀ ਕੁ ਵੱਡੀ ਵਿਦਵਤਾ ਸੀ, ਅਤੇ ਉਸ ਵਕਤ ਲੋਕਾਂ ਦੇ ਵਿੱਚ ਇੰਨਾ ਨਾਮ ਸੀ ਕਿ ਜਦੋਂ ਸ਼ੁਕਰਾਤ ਆਣ ਕੇ ਖਲੋ ਜਾਂਦੇ ਸੀ ਅਤੇ ਲੋਕ ਉਹਨਾਂ ਦੇ ਸਾਹਮਣੇ ਇੱਕ ਸ਼ਬਦ ਕਹਿਣ ਦੀ ਵੀ ਤਾਕਤ ਨਹੀਂ ਸੀ ਰੱਖਦੇ, ਵੀ ਏਡੀ ਵਿਦਵਤਾ ਨਾਲ ਭਰਿਆ ਹੋਇਆ ਇਨਸਾਨ। ਪ੍ਰਭਾਵ ਬੜਾ ਸੀ, ਬਜ਼ੁਰਗੀ ਆ ਗਈ ਪਰ ਰੱਬ ਤੱਕ ਪਹੁੰਚ ਨਾ ਬਣ ਸਕੀ। ਕਰੀਏ ਕੀ, ਬੰਦਗੀ ਦੇ ਵਿੱਚ ਕਮੀ ਨਹੀਂ, ਗਿਆਨ ਵਿੱਚ ਕਮੀ ਨਹੀਂ ਸੀ, ਅਭਿਆਸ ਵਿੱਚ ਕਮੀ ਨਹੀਂ ਸੀ, ਪਰ ਇੱਕ ਦਿਨ ਤਰਲਾ ਲਿਆ ਪਰਮੇਸ਼ਰ ਦੇ ਅੱਗੇ ਵੀ ਲੀਨਤਾ ਕਿਉਂ ਨਹੀਂ ਹੈ। ਬਸ ਉਸੇ ਦਿਨ ਹੀ ਸ਼ਾਮ ਦਾ ਸਮਾਂ ਦੁਪਹਿਰਾ ਢਲਿਆ ਹੋਇਆ ਸੀ ਅਤੇ ਇੱਕ ਬੱਚਾ ਦਰਿਆ ਦੇ ਕਿਨਾਰੇ 'ਤੇ ਬੈਠਾ, ਉਹ ਕੀ ਕਰਦਾ ਵੀ ਹੱਥ ਵਿੱਚ ਫੜਿਆ ਹੋਇਆ ਬਾਟਾ ਭਾਂਡਾ ਜਿਹਨੂੰ ਕਹਿ ਦਿੰਦੇ ਹਾਂ, ਹੱਥ ਵਿੱਚ ਫੜਿਆ ਹੋਇਆ ਭਾਂਡਾ ਕੀ ਕਰਦਾ ਵੀ ਉਹਨੂੰ ਹੱਥ ਵਿੱਚ ਫੜ ਕੇ ਪਾਣੀ ਦਾ ਭਰਦਾ, ਰੋੜ ਦਿੰਦਾ, ਫਿਰ ਭਰਦਾ, ਫਿਰ ਰੋੜ ਦਿੰਦਾ ਅਤੇ ਅਖੀਰ ਰੋਣ ਲੱਗ ਪਿਆ। ਜਿਉਂ ਭਾਂਡਾ ਭਰ ਕੇ ਬਾਹਰ ਕੱਢਦਾ ਫਿਰ ਰੋਂਦਾ। ਸ਼ੁਕਰਾਤ ਬਜ਼ੁਰਗ ਸਨ, ਕੋਲ ਗਏ, ਕਹਿੰਦੇ ਬੇਟਾ ਮੈਂ ਤੈਨੂੰ ਬੜੇ ਸਮੇਂ ਤੋਂ ਵੇਖਦਾ ਪਿਆ ਵੀ ਇਸ ਪਾਣੀ ਨੂੰ ਤੂੰ ਬਾਹਰ ਕੱਢਦਾ ਭਾਂਡੇ ਰਾਹੀਂ, ਫਿਰ ਪਾ ਦਿੰਦਾ ਵਿੱਚ, ਫਿਰ ਬਾਹਰ ਕੱਢਦਾ, ਅਤੇ ਰੋਣਾ ਕਿਉਂ ਹੈ? ਕਹਿੰਦਾ ਮੈਂ ਸਵੇਰ ਤੋਂ ਲੱਗਾ ਹੋਇਆ, ਹੁਣ ਦਾ ਨਹੀਂ, ਸਵੇਰ ਦਾ ਲੱਗਾ ਹੋਇਆ, ਥੱਕ ਗਿਆ, ਮੈਂ ਚਾਹੁੰਦਾ ਕਿ ਇਹ ਸਾਰਾ ਦਰਿਆ ਮੇਰੇ ਭਾਂਡੇ ਵਿੱਚ ਆ ਜਾਵੇ, ਆ ਨਹੀਂ ਰਿਹਾ। ਸ਼ੁਕਰਾਤ ਬਜ਼ੁਰਗ ਸਨ, ਹੱਸ ਕੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਬੇਟਾ ਦਰਿਆ ਬਹੁਤ ਵੱਡਾ ਹੈ, ਇਹ ਭਾਂਡਾ ਛੋਟਾ ਹੈ, ਇਹਦੇ ਵਿੱਚ ਦਰਿਆ ਨਹੀਂ ਮਾ ਸਕਦਾ, ਦਰਿਆ ਨਹੀਂ ਆ ਪਾ ਸਕਦਾ। ਅਤੇ ਉਸ ਵਕਤ ਉਸ ਬੱਚੇ ਨੇ ਕਹਿੰਦੇ ਵੀ ਫੜਿਆ ਹੋਇਆ ਭਾਂਡਾ ਇੱਕਦਮ ਵਿਚਕਾਰ ਦਰਿਆ ਦੇ ਵਗਾ ਕੇ ਮਾਰਿਆ, ਸੁੱਟ ਦਿੱਤਾ। ਸ਼ੁਕਰਾਤ ਕਹਿੰਦੇ ਬੇਟਾ ਗੁੱਸਾ ਕਰ ਗਿਆ, ਹੈ ਛੋਟਾ ਪਰ ਗੁੱਸਾ ਬਹੁਤ। ਕਹਿੰਦਾ ਨਹੀਂ ਬਾਬਾ ਜੀ, ਗੁੱਸਾ ਨਹੀਂ ਕੀਤਾ, ਮੈਂ ਇਹ ਨਿਰਣਾ ਕੀਤਾ ਵੀ ਜੇ ਮੇਰੇ ਭਾਂਡੇ ਵਿੱਚ ਦਰਿਆ ਨਹੀਂ ਆ ਸਕਦਾ, ਮੇਰਾ ਭਾਂਡਾ ਤਾਂ ਦਰਿਆ 'ਚ ਸਮਾ ਸਕਦਾ ਨਾ। ਬਸ ਆਈ ਖੇਡ, ਸ਼ੁਕਰਾਤ ਦਾ ਜੀਵਨ ਪਲਟ ਗਈ, ਉਹਨੂੰ ਘੁੱਟ ਕੇ ਸੀਨੇ ਨਾਲ ਲੈ ਕੇ ਕਹਿਣ ਲੱਗਾ, ਬੱਚਾ ਬੇਟਾ ਸਾਰੀ ਉਮਰ ਮੇਰੀ ਬਜ਼ੁਰਗੀ ਵਿੱਚ ਲੰਘ ਗਈ, ਬਸ ਆਹੀ ਗੱਲ ਨਹੀਂ ਸਮਝ ਆਈ, ਮੈਂ ਹੀ ਕਹਿੰਦਾ ਰਿਹਾ ਵੀ ਪਰਮੇਸ਼ਰ ਮੇਰੇ ਵਿੱਚ ਵਸੇ, ਮੈਂ ਉਹਦੇ ਵਿੱਚ ਲੀਨ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਉਹਦੇ ਵਿੱਚ, ਕਿਉਂਕਿ ਨਦੀ ਦੀ ਜਿੰਨਾ ਚਿਰ ਤੱਕ ਆਪਣੀ ਹੋਂਦ ਹੈ ਉਹਨਾਂ ਚਿਰ ਉਹਨੂੰ ਰਿਵਰ, ਉਹਨੂੰ ਨਦੀ ਕਿਹਾ ਜਾਂਦਾ ਹੈ। ਜਿੱਦਣ ਉਹਦੀ ਉਹਦਾ ਦਰਿਆ ਵਿੱਚ ਮਿਲਾਪ ਹੋ ਗਿਆ ਉੱਦਣ ਦਰਿਆ, ਅਤੇ ਜਿੱਦਣ ਸਮੁੰਦਰ ਵਿੱਚ ਉੱਦਣ ਹੋਂਦ ਖਤਮ ਹੋ ਜਾਂਦੀ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀ। ਜਿੱਦਣ ਜਿੱਦਣ ਅਸੀਂ ਕਹਾਂਗੇ ਨਾ ਵੀ ਮੇਰੇ ਕਰਕੇ, ਮੇਰੇ ਦੁਆਰਾ, ਮੇਰੇ ਤੋਂ, ਮੇਰੇ ਪਿੱਛੇ, ਮੇਰੇ ਕਰਕੇ ਸਾਰਾ ਕੁਝ ਹੋਇਆ, ਸਤਿਗੁਰੂ ਕਹਿੰਦੇ ਉਸ ਦਿਨ ਦੀ ਪ੍ਰਾਪਤੀ ਨਹੀਂ ਹੈ, ਇਹ ਜੀਵਨ ਦਾ ਆਧਾਰ ਹੈ। ਇਸ ਹੀ ਮੈਂ ਆਪ ਜੀ ਦੇ ਸਾਹਮਣੇ ਕੇਵਲ ਇੱਕ ਸਲੋਕ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਵਿਚਾਰ ਕੀਤੀ, ਕਿਉਂਕਿ ਭਾਈ ਸਾਹਿਬ ਜੀ ਹੁਣਾਂ ਨੇ ਸੰਪੂਰਨਤਾ ਕੀਤੀ ਸੁਖਮਨੀ ਸਾਹਿਬ ਜੀ ਦੀ, ਅਤੇ ਨਾਲ ਹੀ ਸਤਿਗੁਰੂ ਕਹਿੰਦੇ ਫਿਰ ਪੂਰੇ ਗੁਰ ਕਾ ਸੁਣ ਉਪਦੇਸ਼। ਪੂਰੇ ਗੁਰੂ ਦਾ ਉਪਦੇਸ਼ ਕੀ ਹੈ ਸਾਡੇ ਵਾਸਤੇ? ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਨਿਕਟ ਕਰ ਵੇਖ, ਪਾਰ ਬ੍ਰਹਮ ਨੂੰ ਨੇੜੇ ਹੋ ਕੇ ਵੇਖ, ਨੇੜੇ ਮਹਿਸੂਸ ਕਰ, ਉਹ ਬਿਲਕੁਲ ਨੇੜੇ। ਜਿਹੜਾ ਅੱਜ ਦਾ ਇਹ ਗੁਰਮਤਿ ਸਮਾਗਮ ਹੈ ਜਿਹਦੇ ਵਿੱਚ ਸਮੁੱਚਾ ਪਰਿਵਾਰ ਸਰਦਾਰ ਤਰਨਵੀਰ ਸਿੰਘ ਜੀ ਜੌਹਲ, ਸਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਜੌਹਲ, ਮਾਤਾ ਜੀ ਮਨਜੀਤ ਕੌਰ ਦੀ, ਔਰ ਪੋਤਰਾ ਸਰਦਾਰ ਭਜਨ ਸਿੰਘ ਜੀ ਜੌਹਲ ਅਤੇ ਬੀਬੀ ਹਰਬੰਸ ਕੌਰ ਦੀ, ਸਰਦਾਰ ਤਰਨਵੀਰ ਸਿੰਘ ਜੌਹਲ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਾਂ ਸਾਰੇ ਜੁੜੇ ਹਾਂ। ਅਤੇ ਜਿਸ ਵੇਲੇ ਜਨਮ ਦੀ ਗੱਲ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅਰਦਾਸ ਕਰ ਸਕਦੀ ਹੈ ਮਾਂ, ਉਹ ਅਰਦਾਸ ਕਰਕੇ ਇਹ ਅਹਿਸਾਸ ਕਰ ਸਕਦੀ ਕਿ ਪੂਤਾ ਮਾਤਾ ਕੀ ਅਸੀਸ, ਕਿ ਪੁੱਤਰ ਤੇਰੇ ਵਾਸਤੇ ਇੱਕ ਮਾਂ ਵੱਲੋਂ ਅਸੀਸ ਹੈ। ਅਸੀਸ ਕਿਹੜੀ?
ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ। ਜਗਦੀਸ਼ ਬੇਟਾ ਤੈਨੂੰ ਰੱਬ ਨਾ ਵਿਸਰੇ, ਤੂੰ ਨਿਮਖ ਨਿਮਖ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਜੁੜਿਆ ਰਹੇ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਮੈਂ ਦੋ ਕੁ ਪੰਕਤੀਆਂ ਹੋਰ ਲੈਣੀਆਂ, ਵਿਸਥਾਰ ਨਹੀਂ। ਫਿਰ ਉਹਨਾਂ ਨੇ ਇਹ ਵੀ ਨਿਰਣਾ ਕੀਤਾ, ਕਹਿਣ ਲੱਗੇ ਜੀਵਨ ਦੇ ਵਿੱਚ ਕਰਤੇ ਪੁਰਖ ਦੇ ਦਰ ਦੇ ਉੱਪਰ ਜਦੋਂ ਤੁਰੋਗੇ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਬੇਟਾ ਗੁਰਬਾਣੀ ਵਿੱਚੋਂ ਅੰਮ੍ਰਿਤ ਪੀ, ਤੈਨੂੰ ਚਿਰੰਜੀਵੀ, ਤੂੰ ਸਦਾ ਜਿਉਂਦਾ ਰਹੇਗਾ ਸੰਸਾਰ ਦੇ ਵਿੱਚ ਆਤਮਾ ਕਰਕੇ, ਅਤੇ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਕਰਤੇ ਪੁਰਖ ਅਨੰਤ ਨੂੰ ਸਿਮਰਿਆ ਇਹ ਦਾਤ ਮਿਲੇਗੀ। ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਜੀਵਨ ਬਤੀਤ ਕਰੇਗਾ, ਤੈਨੂੰ ਚਿੰਤਾ ਕਦੀ ਨਹੀਂ ਆਏ। ਕਿੱਡਾ ਵੱਡਾ ਵਿਸ਼ਵਾਸ ਮਹਾਰਾਜ ਨੇ ਦਵਾ ਦਿੱਤਾ। ਅਤੇ ਵਾਕਈ ਮਾਤਾ ਦੀ ਅਸੀਸ ਮਿਲਦੀ ਹੈ। ਇਤਿਹਾਸ ਦੀ ਡੂੰਘਾਈ ਵਿੱਚ ਚੁੱਭੀ ਮਾਰ ਕੇ ਵੇਖਿਓ ਇੱਕ, ਕਿਉਂਕਿ ਇਹ ਗੱਲ ਤਾਂ ਬਣੇਗੀ ਜੇ ਸੁਰਤ ਕਰਕੇ ਮਹਿਸੂਸ ਕਰੋ। ਮੈਂ 5 ਮਿੰਟ ਵਾਸਤੇ ਤੁਹਾਨੂੰ ਸੁਰਤ ਕਰਕੇ ਲੈ ਕੇ ਚੱਲਿਆ ਪਾਕ ਪਟਨ ਦੀ ਧਰਤੀ 'ਤੇ। ਪਾਕ ਪਟਨ, ਇੱਥੇ ਇੱਕ ਪਰਿਵਾਰ ਬੈਠਾ ਹੈ, ਮੁਸਲਮਾਨ ਪਰਿਵਾਰ, ਅਤੇ ਇਸ ਪਰਿਵਾਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ, ਅਤੇ ਉਸ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਮਾਂ ਨਮਾਜ਼ ਅਦਾ ਕਰਦੀ, ਕਲਮਾ ਪੜ੍ਹਦੀ ਹੈ, ਨਮਾਜ਼ ਅਦਾ ਕਰਦੀ ਹੈ ਮਾਂ। ਉਹ ਬੱਚਾ ਹੌਲੀ ਹੌਲੀ ਹੌਲੀ ਹੌਲੀ ਜੀਵਨ ਵਿੱਚ ਸਰੀਰ ਕਰਕੇ ਵੱਡਾ ਹੋਇਆ। ਵੱਡਾ ਹੁੰਦਿਆਂ 7 ਸਾਲ ਦੀ ਉਮਰ ਵਿੱਚ ਉਸ ਬੱਚੇ ਨੇ ਮਾਂ ਨੂੰ ਪਹਿਲਾ ਸਵਾਲ ਪੁੱਛਿਆ। 7 ਸਾਲ ਗੋਦ ਵਿੱਚ ਬਿਠਾ ਕੇ ਜਾਂ ਨੇੜੇ ਰੱਖ ਕੇ ਨਮਾਜ਼ ਪੜ੍ਹਨੀ। ਅੱਜ ਉਹ 7 ਸਾਲ ਦਾ ਬੱਚਾ ਪਹਿਲੀ ਵਾਰ ਆਪਣੀ ਮਾਂ ਨੂੰ ਸਵਾਲ ਕਰਦਾ, ਕਹਿੰਦਾ ਮਾਂ, ਜ਼ਮੀਨ 'ਤੇ ਕੱਪੜਾ ਵਿਛਾ ਕੇ, ਜਿਹਨੂੰ ਮੁਸਲਮਾਨ ਵੀਰ ਮੁਸੱਲਾ ਕਹਿੰਦੇ, ਤੁਸੀਂ ਜ਼ਮੀਨ 'ਤੇ ਕੱਪੜਾ ਵਿਛਾ ਕੇ, ਗੋਡੇ ਜ਼ਮੀਨ 'ਤੇ ਰੱਖ ਕੇ, ਹੱਥ ਉਤਾਂਹ ਨੂੰ ਕਰਕੇ, ਰੋਜ਼ਾਨਾ 5 ਵਾਰ 4 ਵਾਰ ਜਦੋਂ ਮੈਂ ਵੇਖਦਾ ਬੈਠਦੇ ਹੋ, ਇਹ ਬੈਠਣ ਦਾ ਕਾਰਨ ਕੀ, ਕਿਉਂ ਬੈਠਦੇ ਹੋ, ਅਤੇ ਇਹਦੇ ਨਾਲ ਹੁੰਦਾ ਕੀ? ਅਤੇ ਉਸ ਵੇਲੇ ਮਾਂ ਨੇ ਸ਼ਬਦ ਵਰਤਿਆ ਸੀ, ਕਹਿੰਦੇ ਬੇਟਾ ਇਹ ਨਮਾਜ਼ ਹੈ, ਇਹ ਨਮਾਜ਼ ਖੁਦਾ ਦੀ ਬੰਦਗੀ ਹੈ, ਅਤੇ ਮੈਂ ਖੁਦਾ ਦੇ ਸ਼ੁਕਰਾਨੇ ਦੇ ਵਿੱਚ ਦਿਨ ਵਿੱਚ 5 ਵਾਰੀ ਨਮਾਜ਼ ਪੜ੍ਹਦੀ। ਅਤੇ ਬੱਚਾ ਕਹਿੰਦਾ ਮਾਂ ਸ਼ੁਕਰਾਨਾ ਕਿਉਂ, ਧੰਨਵਾਦ ਕਿਉਂ? ਆਖਿਆ ਵੀ ਪੁੱਤਰਾ, ਰੱਬ ਨੇ ਮੈਨੂੰ ਬਹੁਤ ਦਾਤਾਂ ਦਿੱਤੀਆਂ, ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਬਸ ਉਹਨਾਂ ਬਖਸ਼ਿਸ਼ਾਂ ਦਾ ਸ਼ੁਕਰਾਨਾ। ਅਤੇ ਬੱਚੇ ਦਾ ਅਗਲਾ ਸਵਾਲ ਸੀ, ਤੁਹਾਨੂੰ ਕਿਹੜੀ ਬਖਸ਼ਿਸ਼ ਮਿਲੀ? ਆਖਿਆ ਵੀ ਬੇਟਾ ਤੇਰਾ ਜਨਮ ਮੇਰੇ ਘਰ ਵਿੱਚ ਹੋਇਆ, ਇਹ ਵੀ ਤੇ ਖੁਦਾ ਦੀ ਬਖਸ਼ਿਸ਼ ਹੈ ਨਾ। ਅਤੇ ਉਸ ਵੇਲੇ ਇਹ ਬੱਚੇ ਦੇ ਮਨ ਵਿੱਚੋਂ ਅਗਲਾ ਸਵਾਲ ਨਿਕਲਿਆ ਸੀ, ਕਹਿੰਦਾ ਮਾਂ ਵਾਕਈ ਤੇਰੀ ਖੁਦਾ ਸੁਣਦਾ ਹੈ, ਤੈਨੂੰ ਦਾਤਾਂ ਦਿੰਦਾ? ਕਹਿੰਦੇ ਬੇਟਾ ਹਾਂ। ਆਖਿਆ ਜੇ ਮੈਂ ਨਮਾਜ਼ ਪੜ੍ਹਾਂਗਾ ਤਾਂ ਮੈਨੂੰ ਕੀ ਮਿਲੇਗਾ? ਬਸ ਆਹ ਸੀ 7 ਸਾਲ ਗੋਦ ਵਿੱਚ ਬਿਠਾ ਕੇ ਉਸ ਬੱਚੇ ਨੂੰ ਨਮਾਜ਼ ਪੜ੍ਹਾਉਣ ਦਾ ਫਲ। ਮਾਂ ਕਹਿੰਦੀ ਵੀ ਬੇਟਾ ਤੈਨੂੰ ਕੀ ਚਾਹੀਦਾ? ਆਖਿਆ ਵੀ ਮਾਂ ਜੇ ਮੈਨੂੰ ਸ਼ੱਕਰ ਮਿਲ ਜਾਏ ਨਮਾਜ਼ ਪੜ੍ਹਦਿਆਂ ਤਾਂ ਮੈਂ ਰੋਜ਼ ਨਮਾਜ਼ ਅਦਾ ਕਰਿਆ ਕਰਾਂਗਾ। ਮਾਂ ਨੇ ਉਸੇ ਵੇਲੇ ਕਿਹਾ ਬੇਟਾ ਮਸੱਲਾ ਵਿਛਾ, ਨਮਾਜ਼ ਪੜ੍ਹ। ਬੱਚੇ ਨੂੰ ਨਮਾਜ਼ ਪੜ੍ਹਾਈ, ਅੱਗੇ ਅੱਗੇ ਮਾਤਾ ਨੇ ਆਪ ਪੜ੍ਹੀ, ਪਿੱਛੇ ਪਿੱਛੇ ਬੱਚੇ ਨੇ ਪੜ੍ਹੀ, ਅਤੇ ਮਾਂ ਨੇ ਅੱਖ ਬਚਾ ਕੇ ਉਹਦੇ ਮਸੱਲੇ ਥੱਲੇ, ਕੱਪੜੇ ਥੱਲੇ ਸ਼ੱਕਰ ਰੱਖ ਦਿੱਤੀ। ਰੋਜ਼ ਬੱਚਾ ਹੁਣ ਸ਼ੱਕਰ ਦੇ ਲਾਲਚ ਵਿੱਚ ਨਮਾਜ਼ ਪੜ੍ਹਨ ਲੱਗ ਪਿਆ, ਸ਼ੱਕਰ ਦੀ ਲਾਲਸਾ ਹੋਣੀ, ਨਮਾਜ਼ ਪੜ੍ਹਨ ਬੈਠ ਗਿਆ। ਮਾਂ ਨੇ ਦੱਸ ਦਿੱਤਾ ਵੀ ਇੰਨਾ ਕੁ ਜਦੋਂ ਵੀ ਮੌਲਵੀ ਸਾਹਿਬ ਆਵਾਜ਼ ਦੇਣ, ਉਸੇ ਵੇਲੇ ਬਾਂਗ ਦਿੱਤੀ ਜਾਏ ਅਤੇ ਨਮਾਜ਼ ਦਾ ਸਮਾਂ ਹੋ ਜਾਂਦਾ, ਤੂੰ ਬੈਠ ਜਾਣਾ। ਉਹ ਬੱਚੇ ਦਾ ਰਸ ਵੱਜ ਗਿਆ। 7 ਸਾਲ ਤੋਂ ਉਮਰ ਹੁਣ 14 ਸਾਲ ਇਸੇ ਜੀਵਨ ਵਿੱਚ ਬਤੀਤ ਹੋ ਗਏ। ਨਮਾਜ਼ ਦੀ ਸਮਝ ਤਾਂ ਨਹੀਂ ਸੀ, ਪਰ ਸ਼ੱਕਰ ਦੀ ਲਾਲਸਾ ਨੇ ਬੱਚੇ ਨੂੰ ਜੋੜ ਕੇ ਰੱਖਿਆ। ਅੱਜ ਸਵੇਰ ਦਾ ਸਮਾਂ ਹੋਇਆ ਅਤੇ ਮਾਂ ਘਰ ਤੋਂ ਕਿਤੇ ਬਹੁਤ ਦੂਰ ਚਲੀ ਗਈ, ਅਤੇ ਸਮਾਂ ਸੀ, ਬੱਚੇ ਨੂੰ ਸਮਝਾਇਆ ਸੀ ਵੀ ਬੇਟਾ ਜਦੋਂ ਮੌਲਵੀ ਸਾਹਿਬ ਮਸਜਿਦ ਵਿੱਚੋਂ ਬਾਂਗ ਦੇਣ ਤੋਂ ਨਮਾਜ਼ ਪੜ੍ਹਨ ਬੈਠ ਜਾਣਾ। ਅੱਜ ਇਹ ਬੱਚਾ ਬੈਠ ਗਿਆ, ਪਰ ਮਾਂ ਘਰ ਤੋਂ ਬਹੁਤ ਦੂਰ ਚਲੀ ਗਈ। ਨਮਾਜ਼ 'ਤੇ ਮਾਂ ਵੀ ਬੈਠੀ ਅਦਾ ਕਰਨ ਲੱਗੀ ਹੈ,
ਪਰ ਧਿਆਨ ਆਇਆ ਵੀ ਅੱਜ ਪੁੱਤਰ ਵੀ ਘਰ ਬੈਠ ਕੇ ਨਮਾਜ਼ ਪੜ੍ਹਦਾ ਹੋਏਗਾ, ਜੇ ਅੱਜ ਉਹਨੂੰ ਸ਼ੱਕਰ ਨਾ ਮਿਲੇ ਤਾਂ ਉਹਦਾ ਵਿਸ਼ਵਾਸ ਟੁੱਟ ਜਾਏ। ਉੱਥੇ ਫਿਰ ਉਹਨੇ ਅਰਦਾਸ ਕੀਤੀ ਵੀ ਮੈਂ ਪਹੁੰਚ ਨਹੀਂ ਸਕਣਾ, ਪਰ ਇਹ ਖੁਦਾ ਮਾਲੀ ਦਾ ਕੰਮ ਹੁੰਦਾ ਬੂਟਾ ਲਾਉਣਾ ਅਤੇ ਪਾਲਣਾ ਅਤੇ ਕਰਤੇ ਪੁਰਖ ਨੇ ਹੁੰਦਾ, ਮੈਂ ਬੂਟਾ ਲਾਇਆ ਸੀ, ਬਸ ਪਾਲਣਾ ਤੇਰੀ ਜ਼ਿੰਮੇਵਾਰੀ ਹੈ, ਮੇਰੇ ਪੁੱਤਰ ਦਾ ਵਿਸ਼ਵਾਸ ਨਾ ਟੁੱਟੇ। ਅੱਜ ਇਹ ਬੱਚਾ ਨਮਾਜ਼ ਪੜ੍ਹਨ ਵਾਸਤੇ ਬੈਠ ਗਿਆ, ਨਮਾਜ਼ ਅਦਾ ਕੀਤੀ, ਮਾਂ ਦੌੜੀ ਬਹੁਤ ਪਰ ਪਹੁੰਚ ਨਾ ਸਕੀ, ਬੜੀ ਤੇਜ਼ੀ ਦੇ ਨਾਲ ਉਹਨੇ ਮਾਂ ਨੇ ਸਫ਼ਰ ਤੈਅ ਕੀਤਾ, ਪਰ ਘਰ ਪਹੁੰਚਣ ਤੋਂ ਪਹਿਲਾਂ ਬੱਚੇ ਨੇ ਨਮਾਜ਼ ਦੀ ਸੰਪੂਰਨਤਾ ਕਰ ਲਈ, ਮਸੱਲਾ ਚੁੱਕਿਆ। ਜਦੋਂ ਨਮਾਜ਼ ਦੀ ਸੰਪੂਰਨਤਾ ਹੋਈ, ਮਸੱਲਾ ਚੁੱਕਿਆ ਅਤੇ ਅੱਜ ਥੱਲੇ ਸ਼ੱਕਰ ਨਹੀਂ ਹੈ ਥੱਲੇ, ਪਰ ਕਹਿੰਦੇ ਉਹ ਜ਼ਮੀਨ 'ਤੇ ਪਈ ਮਿੱਟੀ ਨੂੰ ਜ਼ਬਾਨ 'ਤੇ ਰੱਖਿਆ, ਅੰਮ੍ਰਿਤ ਦੇ ਵਾਂਗ ਇੰਨਾ ਰਸ ਇੰਨਾ ਮਿਠਾਸ ਆਈ, ਉਹ ਸ਼ੱਕਰ ਮਿੱਟੀ ਸ਼ੱਕਰ ਨਹੀਂ ਸੀ ਬਣ ਗਈ, ਹੁਣ ਜ਼ਬਾਨ 'ਤੇ ਨਮਾਜ਼ ਇੰਨੀ ਕੁ ਖੁਦਾ ਦੀ ਬਖਸ਼ਿਸ਼ ਹੋ ਗਈ, ਜ਼ਬਾਨ 'ਤੇ ਨਾਮ ਵੱਸ ਗਿਆ ਸੀ, ਇੱਥੇ ਆਉਣ ਵਾਲਾ ਜ਼ਹਿਰ ਵੀ ਅੰਮ੍ਰਿਤ ਬਣ ਜਾਣ ਵਾਲਾ ਸੀ। ਇੰਨੇ ਚਿਰ ਨੂੰ ਮਾਂ ਘਰ ਪਹੁੰਚ ਗਈ, ਬੱਚਾ ਵਿਸਮਾਦ ਵਿੱਚ ਹੈ, ਆਨੰਦ ਵਿੱਚ ਹੈ। ਮਾਂ ਨੇ ਰਸੋਈ ਵਿੱਚ ਜਾ ਕੇ ਥਾਲੀ ਦੇ ਵਿੱਚ ਖੰਡ ਰੱਖੀ, ਮਿਸ਼ਰੀ ਰੱਖੀ, ਸ਼ਹਿਦ ਰੱਖਿਆ, ਦਾਖਾਂ ਰੱਖੀਆਂ, ਮਾਝਾ ਦੁੱਧ ਅਤੇ ਗੁੜ ਲਿਆ ਕੇ ਰੱਖਿਆ, ਥਾਲੀ ਲਿਆ ਕੇ ਆਪਣੇ ਬੱਚੇ ਦੇ ਸਾਹਮਣੇ ਰੱਖ ਕੇ ਕਹਿੰਦੀ, ਬੇਟਾ ਆਹ ਦੇਖ, ਖੁਦਾ ਨੇ ਅੱਜ ਤੇਰੇ ਮਸਾਲੇ ਥੱਲੇ ਸ਼ੱਕਰ ਨਹੀਂ ਰੱਖੀ, ਅੱਜ ਖੁਦਾ ਤੇਰਾ ਸਮਾਨ ਕਿੰਨਾ ਬੜਾ ਮੈਨੂੰ ਹੀ ਦੇ ਗਿਆ ਸੀ। ਅਤੇ ਅੱਜ ਉਹ ਬੱਚਾ ਖੜ੍ਹਾ ਹੋ ਕੇ ਕਹਿੰਦਾ, ਰਹਿਣ ਦੇ ਮਾਂ, ਅੱਜ ਅਸਲ ਸਮਝ ਲੱਗੀ ਵੀ ਅੱਜ ਨਮਾਜ਼ ਕੀ ਹੈ, ਜਿਹੜੀ ਸ਼ੱਕਰ ਅੱਜ ਮੈਨੂੰ ਖੁਦਾ ਨੇ ਦਿੱਤੀ, ਸੱਚ ਜਾਣੀ ਆ ਥਾਲੀ ਵਿੱਚ ਪਏ ਸਾਰੇ ਪਦਾਰਥ ਉਹਦੀ ਬਰਾਬਰੀ ਨਹੀਂ ਕਰ ਸਕਦੇ। ਮਾਂ ਕਹਿੰਦੀ, ਪੁੱਤਰਾ ਨਾਰਾਜ਼ ਨਾ ਹੋ, ਵੇਖ ਬਹੁਤ ਪਦਾਰਥ ਖੁਦਾ ਦੇ ਗਿਆ। ਕਹਿੰਦੇ, ਮਾਂ ਜਿਹੜਾ ਪਦਾਰਥ ਅੱਜ ਮੈਨੂੰ ਖੁਦਾ ਨੇ ਦਿੱਤਾ ਹੈ, ਸੱਚ ਜਾਣੀ ਉਹਦੇ ਸਾਹਮਣੇ ਸ਼ੱਕਰ, ਸ਼ਹਿਦ, ਦੁੱਧ, ਖੰਡ ਅਤੇ ਗੁੜ ਕੱਖ ਵੀ ਨਹੀਂ। ਅਤੇ ਉਸ ਮਾਂ ਨੇ ਕਿਹਾ, ਪੁੱਤਰ ਫਿਰ ਮੈਨੂੰ ਵੀ ਦੱਸ, ਉਹ ਬੱਚੇ ਦਾ ਨਾਮ ਸੁਣਨਾ ਚਾਹੋਗੇ ਤੁਸੀਂ? ਉਹ ਬੱਚੇ ਦਾ ਨਾਮ ਹੈ ਸ਼ੇਖ ਬਾਬਾ ਫਰੀਦ ਸਾਹਿਬ, ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਮਹਾਂਪੁਰਖ। ਅਤੇ ਮਾਂ ਨੇ ਕਿਹਾ, ਪੁੱਤਰਾ ਮੈਨੂੰ ਵੀ ਦੱਸ, ਤੈਨੂੰ ਸਵਾਦ ਕਿਵੇਂ ਆਇਆ? ਅਤੇ ਉਹ ਬੱਚਾ ਫਿਰ ਆਵਾਜ਼ ਦੇ ਕੇ ਬਾਬਾ ਫਰੀਦ ਸਾਹਿਬ ਦੇ ਰੂਪ ਵਿੱਚ ਕਹਿੰਦਾ, ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਮਾਂ, ਵਸਤੂਆਂ ਸਾਰੀਆਂ ਮਿੱਠੀਆਂ ਨੇ ਪਰ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਇਹਨੂੰ ਕਹਿੰਦੇ ਪੁੱਤਾ ਮਾਤਾ ਕੀ ਆਸੀਸ। ਵਾਕਈ ਪੁੱਤਰ ਨੂੰ ਜਦੋਂ ਮਾਂ ਵੱਲੋਂ ਆਸੀਸ ਮਿਲੇ ਨਾ, ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਫਿਰ ਨਿਮਖ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਕੀ ਪਤਾ ਸੀ, ਲਾਲਸਾ ਵੱਸ ਹੋ ਕੇ ਸ਼ੱਕਰ ਦਾ ਲਾਲਚ ਦੇ ਕੇ ਨਮਾਜ਼ ਪੜ੍ਹਨ ਵਾਲਾ ਬੱਚਾ ਅੱਜ ਸਮੁੱਚੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠ ਕੇ ਉਪਦੇਸ਼ ਦਏਗਾ ਕਿ ਫਰੀਦਾ, ਇਹ ਅਵਸਥਾ ਜਦੋਂ ਆਪਾਂ ਤੁਰਦੇ ਹਾਂ ਤਾਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਸਿੱਧੇ ਰੂਪ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਬੋਲਦੇ, ਸਪਸ਼ਟ ਰੂਪ ਦੇ ਵਿੱਚ ਦੁਨੀਆਂ ਨੂੰ ਸਮਝਾਉਣ ਦੇ ਨਾਤੇ ਕਹਿੰਦੇ ਕਿ ਫਰੀਦਾ ਇਹ ਅਵਸਥਾ ਸੀ ਜੀ, ਉੱਠ ਫਰੀਦਾ, ਉਜ਼ੂ ਸਾਜ। ਉਜ਼ੂ ਦਾ ਅਰਥ ਹੁੰਦਾ ਕਿ ਜਿਹਨੂੰ ਆਪਾਂ ਵਜ਼ੂ ਕਹਿੰਦੇ ਹਾਂ, ਮੁਸਲਮਾਨ ਵੀਰ ਹੱਥਾਂ ਤੋਂ ਲੈ ਕੇ ਅਰਕਾਂ ਤੱਕ ਅਤੇ ਪੈਰਾਂ ਦੇ ਗਿੱਟਿਆਂ ਤੋਂ ਲੈ ਕੇ ਗੋਡਿਆਂ ਤੱਕ ਆਪਣੇ ਸਰੀਰ ਦੇ ਅੰਗਾਂ ਨੂੰ ਧੋਂਦੇ ਨੇ, ਅਤੇ ਉਸ ਤੋਂ ਬਾਅਦ ਮੂੰਹ ਧੋ ਲੈਂਦੇ ਅਤੇ ਬਾਕੀ ਗਿੱਲੇ ਹੱਥ ਸਿਰ 'ਤੇ ਫੇਰ ਲੈਂਦੇ, ਇਹਨੂੰ ਵਜ਼ੂ ਕਿਹਾ ਜਾਂਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਉੱਠ ਫਰੀਦਾ, ਵਜ਼ੂ ਸਾਜ, ਉਜੂ ਸਾਜ, ਸੁਬਹ ਨਿਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕਹਿੰਦੇ ਨੇ ਉੱਠ, ਨਮਾਜ਼ ਅਦਾ ਕਰ, ਜਿਹੜਾ ਸਿਰ ਰੱਬ ਦੇ ਦਰ 'ਤੇ ਨਹੀਂ ਝੁਕੇਗਾ ਉਹ ਸਿਰ ਲਾਹ ਦੇਣਾ ਚਾਹੀਦਾ। ਅਤੇ ਮਹਾਰਾਜ ਜੀ ਨੇ ਕਿਹਾ, ਲਾਹ ਕੇ ਕਿੱਥੇ ਰੱਖਣਾ ਚਾਹੀਦਾ? ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿੰਦੇ ਨੇ ਕੁੰਨੇ ਹੇਠ ਭਾਵ ਚੁੱਲ੍ਹੇ ਦੇ ਥੱਲੇ ਬਾਲਣ ਦੀ ਜਗ੍ਹਾ ਉਸ ਸਿਰ ਨੂੰ ਸਾੜ ਦੇਣਾ ਚਾਹੀਦਾ ਜਿਹੜਾ ਨਮਾਜ਼ ਨਹੀਂ ਪੜ੍ਹਦਾ, ਭਾਵ ਜਿਹੜਾ ਸਿੱਖ ਹੋ ਕੇ ਜਪਜੀ ਸਾਹਿਬ ਨਾ ਪੜ੍ਹੇ, ਸਿੱਖ ਹੋ ਕੇ ਬੰਦਗੀ ਨਾ ਕਰੇ, ਨਿਤਨੇਮ ਨਾ ਕਰੇ। ਮਹਾਰਾਜ ਕਹਿਣ ਲੱਗੇ, ਜੀਵਨ ਦੇ ਵਿੱਚ ਉਹਦਾ ਸਿਰ ਜਿਹੜਾ ਹੈ ਉਹ ਚੁੱਲ੍ਹੇ ਦੇ ਵਿੱਚ ਸਾੜ ਦੇਣ ਦੀ ਨਿਆਈ। ਸਤਿਗੁਰੂ ਕਿਰਪਾ ਕਰੇ, ਗੁਰਮੁਖੋ ਜਿੰਨੇ ਆਪ ਜੀ ਬੈਠੇ ਹੋ, ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ, ਗੁਰੂ ਵਾਲੇ ਬਣੀਏ,
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਆਪ ਸ੍ਰੇਸ਼ਟ ਮਤ ਬਖਸ਼ਿਸ਼ ਕਰਨ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਕੀ ਸੰਗਤ ਦਾ ਕੋਟਾਣ ਕੋਟ ਸ਼ੁਕਰਾਨਾ ਸਤਿਗੁਰੂ ਕਿਰਪਾ ਕਰਨ। ਸਰਦਾਰ ਤਰਨਵੀਰ ਸਿੰਘ ਜੀ ਜੌਲ ਤਿਨਾਂ ਨੂੰ ਸਤਿਗੁਰੂ ਜੀਵਨ ਵਿੱਚ ਤਰੱਕੀਆਂ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਗੁਰੂ ਕੀ ਸੰਗਤ ਜੀ ਦਾ ਕੋਟਾਣ ਕੋਟ ਧੰਨਵਾਦ। ਮੇਰੇ ਬਹੁਤ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਗਿਰਨ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਤਿੰਨਾਂ ਨੂੰ ਵੀ ਜੀਓ ਆਇਆ। ਆਓ ਹੁਣ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਹਜ਼ੂਰੀ ਰਾਗੀ ਜਥਾ ਤੋਂ 3 ਮਹੀਨਿਆਂ ਤੋਂ ਸੇਵਾ ਨਿਭਾ ਰਹੇ ਸੀ, ਉਹਨਾਂ ਦੀ ਅੱਜ ਵਧਾਈਗੀ ਹੈ। ਕੀਰਤਨ ਤੋਂ ਉਪਰੰਤ, ਢਾਡੀ ਵਾਰਾਂ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ, ਫਿਰ ਇਹਨਾਂ ਨੇ ਇੰਡੀਆ ਨੂੰ, ਪੰਜਾਬ ਨੂੰ ਰਵਾਨਾ ਹੋ ਜਾਣਾ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਭੁੱਲ ਚੁੱਕ ਦੀ ਖਿਮਾ। ਆਓ ਕੀਰਤਨ ਸਰਵਣ ਕਰੀਏ ਜੀ। ਬਖਸ਼ੋ ਅਸੀਸ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ੍ਹ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਇਹਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕੀਤੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਉਹਨਾਂ ਦਾ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਬੰਗਲਾ ਸਾਹਿਬ ਵਾਲੇ, ਜਿਨ੍ਹਾਂ ਨੇ ਤਕਰੀਬਨ ਇਸ ਗੁਰੂ ਘਰ ਦੇ ਵਿੱਚ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਇਸ ਪਾਵਨ ਸਥਾਨ 'ਤੇ ਕੀਰਤਨ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਉਹਨਾਂ ਦੀ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਵਧਾਈ ਹੈ। ਬੜੀ ਅਪਾਰ ਕਿਰਪਾ ਰਹਿਮ ਅਤੇ ਸਮੁੱਚੇ ਜਥੇ 'ਤੇ ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਸੋ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਦਰਬਾਰ ਹਾਲ ਦੇ ਵਿੱਚ ਬੱਚਿਆਂ ਦੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ, ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਆਪਾਂ ਕੰਟਰੋਲ ਦੇ ਵਿੱਚ ਰੱਖੀਏ। ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਸੰਗਤ ਜੀ, ਦੋਏ ਹੱਥ ਜੋੜ ਗੁਰੂ ਫਤਿਹ ਅਰਜ਼ ਹੈ। ਆਪ ਅਸੀਸ ਬਖਸ਼ੋ, ਗਜ ਕੇ ਗੁਰੂ ਕੀ ਫਤਿਹ ਬੁਲਾਓ, ਤਾਂ ਜੋ ਆਪਾਂ ਸਾਰੇ ਜੁੜ ਕੇ ਗੁਰੂ ਦੇ ਕੀਰਤਨ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਸਕੀਏ। ਬਖਸ਼ੋ ਅਸੀਸ, ਬੁਲਾਓ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
0: ਸੰਗਤ ਜੀ, ਬਹੁਤ ਹੀ ਸਤਿਕਾਰਯੋਗ ਇਸ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਜਿਨ੍ਹਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਆਪ ਜੀ ਨੇ ਸ਼ਰਵਣ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ। ਸੰਗਤ ਜੀ, ਬੇਨਤੀ ਹੈ, ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਆਪ ਰੱਬ ਵਰਗੀਆਂ ਸੰਗਤਾਂ 'ਤੇ ਦਰਸ਼ਨ ਹੋਏ। ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰਨ ਦਾ, ਜੋੜੇ ਚਾੜਨ ਦਾ ਅਵਸਰ ਪ੍ਰਾਪਤ ਹੋਇਆ। ਸਤਿਗੁਰੂ ਜੀ ਨੇ ਤਰੁੱਠ ਕੇ ਸੇਵਾ ਬਖਸ਼ੀ। ਅਤੇ ਸੰਗਤ ਜੀ, ਔਰ ਗੁਰੂ ਕੀ ਸੰਗਤਾਂ ਦਾ ਅਥਾਹ ਪਿਆਰ ਦਾਸਰਿਆਂ ਨੂੰ ਪ੍ਰਾਪਤ ਹੋਇਆ। ਜਿਵੇਂ ਸਵੇਰੇ ਵੀ ਮੈਂ ਬੇਨਤੀ ਕੀਤੀ ਸੀ ਕਿ ਦਾਸ ਦੀ ਝੋਲੀ ਛੋਟੀ ਪੈ ਗਈ ਹੈ, ਇੰਨਾ ਪਿਆਰ ਗੁਰੂ ਕੀਆਂ ਸੰਗਤਾਂ ਨੇ ਬਖਸ਼ਿਆ ਹੈ, ਸਤਿਕਾਰਯੋਗ ਮਾਤਾਵਾਂ ਭੈਣਾਂ ਨੇ ਪਿਆਰ ਬਖਸ਼ਿਆ ਹੈ, ਔਰ ਇੱਥੇ ਦੀ ਮੈਨੇਜਮੈਂਟ ਕਮੇਟੀ ਨੇ ਬਹੁਤ ਹੀ ਮਾਣ ਸਨਮਾਨ ਔਰ ਪਿਆਰ ਬਖਸ਼ਿਆ ਹੈ। ਮੈਂ ਮੈਨੇਜਮੈਂਟ ਕਮੇਟੀ ਦਾ ਔਰ ਗੁਰੂ ਕੀਆਂ ਸੰਗਤਾਂ ਦਾ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਔਰ ਇਸ ਨਾਚੀਜ਼ ਸੇਵਕ ਜਥੇ ਨੂੰ ਮਾਣ ਪਿਆਰ ਆਪ ਜੀ ਨੇ ਬਖਸ਼ਿਆ। ਅਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਪ ਜੀ ਨੇ ਅਰਦਾਸ ਕਰਨੀ, ਬੇਨਤੀ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਨੇ ਅਰਦਾਸ ਕਰਨੀ ਕਿ ਸਤਿਗੁਰੂ ਜੀ ਨਿਮਰਤਾ ਵਿੱਚ ਰੱਖ ਕੇ ਆਪਣੇ ਕੀਰਤਨ ਦੀ ਸੇਵਾ ਦਾਸਰਿਆਂ ਕੋਲ ਲੈਂਦੇ ਰਹਿਣ, ਰਹਿਮਤ ਭਰਿਆ ਹੱਥ ਰੱਖ ਕੇ ਕੀਰਤਨ ਦੀ ਸੇਵਾ ਲੈਂਦੇ ਰਹਿਣ। ਤੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਤੋ ਸੰਗਤ ਜੀ, ਹੁਣ ਆਪਾਂ ਸਾਰੇ ਜੁੜਨਾ ਹੈ ਸਤਿਗੁਰੂ ਜੀ ਦੀ ਬਾਣੀ ਦੇ ਨਾਲ। ਸਤਿਕਾਰਯੋਗ ਸਰਦਾਰ ਭਜਨ ਸਿੰਘ ਜੀ ਜੋਹਲ, ਸਰਦਾਰਨੀ ਹਰਬੰਸ ਕੌਰ ਜੋਹਲ ਜਿਨ੍ਹਾਂ ਦਾ ਪੋਤਰਾ, ਅਤੇ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ, ਭੈਣ ਮਨਜੀਤ ਕੌਰ ਜੀ ਜਿਨ੍ਹਾਂ ਦਾ ਬੇਟਾ ਤਰਨਵੀਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੇਵਕ ਪਰਿਵਾਰ ਨੇ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਜੀ ਦੇ ਦਰ ਦੀ ਸੇਵਾ ਲਈ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਿ ਸਤਿਗੁਰੂ ਜੀ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ, ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਣ, ਔਰ ਮਨ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨ। ਤਰਨਵੀਰ ਸਿੰਘ ਜੀ ਨੂੰ ਦਰੋਂ ਘਰੋਂ ਨਾਮਦਾਨ ਸਿੱਖੀ ਸਦਕ ਭਰੋਸਾ ਬਖਸ਼ਣ। ਸੇਵਕ ਪਰਿਵਾਰ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਲੰਗਰ ਦੀ ਸੇਵਾ ਲਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਤਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣ, ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਆਓ ਹੁਣ ਆਪਾਂ ਸਾਰੇ ਰਲ ਕੇ

ਦੋ ਮਿੰਟ ਆਪਾਂ ਪਹਿਲਾਂ ਰਾਗ ਇੱਕ ਗਾਇਨ ਕਰਾਂਗੇ, ਉਸ ਤੋਂ ਬਾਅਦ ਪੂਤਾ ਮਾਤਾ ਕੀ ਆਸੀਸ ਲਖੁਸ਼ੀਆਂ ਪਾਤਸ਼ਾਹੀਆਂ ਇਹ ਸ਼ਬਦ ਪੜ੍ਹਨੇ ਹਨ। ਤੋ ਆਓ ਜੁੜੀਏ ਜੀ।

ਸੰਗਤ ਜੀ, ਮੈਨੂੰ ਹੁਕਮ ਹੋਇਆ ਇੱਕ ਸ਼ਬਦ ਗਾਇਨ ਕਰਨ ਦਾ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਮ ਤਿਆਈਏ। ਰਾਜਿਆਂ ਦੇ ਰਾਜੇ ਮੇਰੇ ਸਤਿਗੁਰੂ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਮਹਾਰਾਜਿਆਂ ਦੇ ਮਹਾਰਾਜੇ। ਕਿਉਂਕਿ ਰਾਜਨ ਮੈਂ ਤੂੰ ਰਾਜਾ ਕਈਐ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ, ਤੇਰੀ ਕੋਮਨ ਸਿਰ ਕੋਮਾਂ, ਪਿਤਾ ਮੇਰੋ ਬਡੋ ਧਨੀ ਅਗਮਾਂ, ਉਸਤਤ ਕੌਣ ਕਰੀ ਜੈ ਕਰਤੇ ਪੇਖ ਰਹੇ ਬਿਸਮਾਂ। ਰਾਜਿਆਂ ਦੇ ਰਾਜੇ ਮੇਰੇ ਸਤਿਗੁਰੂ ਜੀ, ਪਾਤਸ਼ਾਹਾਂ ਦੇ ਪਾਤਸ਼ਾਹ ਮੇਰੇ ਸਤਿਗੁਰੂ ਜੀ। ਆਓ ਸਾਰੇ ਰਲ ਕੇ ਪੜ੍ਹੀਏ।

0: ਮਾਤਾਵਾਂ ਭੈਣਾਂ ਦੀ, ਭੈਣ ਰਵਿੰਦਰ ਕੌਰ ਜੀ, ਸਾਰੀ ਟੀਮ ਜਿਨ੍ਹਾਂ ਦਾ ਬਹੁਤ ਧੰਨਵਾਦ, ਜੋ ਮਾਣ ਪਾਰ ਪਿਆਸ ਉਹਨਾਂ ਵੱਲੋਂ ਦਸ ਨੂੰ ਪ੍ਰਾਪਤ ਹੋਇਆ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਸਮੂਹ ਇਸਤਾਫ, ਸਾਰੀ ਗੁਰੂ ਕੀ ਸੰਗਤ ਸਿਡਨੀ ਨਿਵਾਸੀ ਦਾ ਬਹੁਤ ਬਹੁਤ ਦਾਸ ਦਿਲੋਂ ਸ਼ੁਕਰਾਨਾ ਕਰਦਾ ਹੈ। ਅਸੀਂ ਰਿਣੀ ਹਾਂ ਕਿ ਇੰਨਾ ਮਾਣ ਪਿਆਰ ਬਖਸ਼ਿਆ ਆਪ ਜੀ ਨੇ, ਦਾਸ ਦੀ ਝੋਲੀ ਛੋਟੀ ਪੈ ਗਈ ਹੈ, ਤੋ ਆਪ ਅਸੀਸ ਬਖਸ਼ਣਾ ਕਿ ਸਤਿਗੁਰੂ ਜੀ ਇਸੇ ਤਰ੍ਹਾਂ ਕੀਰਤਨ ਦੀ ਸੇਵਾ ਲੈਂਦੇ ਰਹਿਣ, ਆਪਣਾ ਮਿਹਰ ਪ੍ਰਿਆਸ ਰੱਖ ਕੇ ਔਰ ਨਿਮਰਤਾ ਵਿੱਚ ਸਤਿਗੁਰੂ ਜੀ ਇਹ ਆਪਣਾ ਕੀਰਤਨ ਕਰਾ ਲੈਣ, ਆਪਣਾ ਮਿਹਰ ਪ੍ਰਿਆਸ ਰੱਖੇ। ਤੋ ਇਸ ਫੇਰੇ ਦੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਸਤਿਗੁਰੂ ਜੀ ਦਰੋ ਕਰੋ, ਨਾਮਦਾਨ ਸਿੱਖੀ ਸਦਕ ਭਰੋਸਾ ਬਖਸ਼ਣ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਸ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਇਸ ਅਸਥਾਨ ਦੇ ਮੈਨੇਜਰ ਸਾਹਿਬ ਮੇਰੇ ਬਹੁਤ ਹੀ ਪਿਆਰੇ ਵੀਰ ਪ੍ਰਤਪਾਲ ਸਿੰਘ ਜੀ, ਔਰ ਇਸ ਅਸਥਾਨ ਦੇ ਕੀਰਤਨੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਨਾਲ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ, ਸਾਰਿਆਂ ਦਾ ਹਾਰਦਿਕ ਦਿਲੋਂ ਧੰਨਵਾਦ। ਭੁੱਲਾਂ ਨਾ ਚਿਤਾਰਦੇ ਹੋਏ ਅਸੀਸ ਬਖਸ਼ੋ ਜੀ, ਗੁਰੂ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ, ਸੰਸਦ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹ ਆਪ ਸੰਗਤਾਂ ਨੂੰ ਢਾਡੀ ਵਾਰੋਂ ਗੁਰ ਇਤਿਹਾਸ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਸਤਸੰਗੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਰਾਜੇ ਹੋ, ਮੈਂ ਅਰਜ਼ ਕਰਾਂਗਾ ਕਿ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਮੇਰੀਆਂ ਸਤਿਕਾਰਯੋਗ ਸਾਰੀਆਂ ਵੱਡੀਆਂ ਅਤੇ ਛੋਟੀਆਂ ਭੈਣਾਂ ਸਾਰੇ ਵੀਰ, ਗੁਰੂ ਕਾ ਖਾਲਸਾ, ਗੁਰੂ ਸਵਾਰੀ ਸਾਧ ਸੰਗਤ, ਸਾਰੇ ਗੁਰਮੁਖ ਪਿਆਰੇ ਬੜੇ ਹੀ ਅਦਬ ਸਤਿਕਾਰ ਸਹਿਤ ਇੱਕ ਵਾਰ ਕਹਿਣ 'ਤੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰਦੁਆਰਾ ਸਾਹਿਬ ਗਲੈਂਡ ਮੁੰਡ ਆਸਟ੍ਰੇਲੀਆ, ਇੱਥੋਂ ਦੀ ਸੰਗਤ ਅਤੇ ਸਤਿਗੁਰੂ ਅਤੇ ਗੁਰੂ ਕੀ ਸਟੇਜ ਵੱਲੋਂ ਅੱਜ ਹਫ਼ਤਾਵਾਰੀ ਦੀਵਾਨ ਦੀ ਹਾਜ਼ਰੀ ਭਰਨ ਵਾਸਤੇ ਜਿੰਨੀ ਵੀ ਸਾਧ ਸੰਗਤ ਆਈ ਹੈ, ਆਪ ਸਭ ਨੂੰ ਹਾਰਦਿਕ ਤੌਰ 'ਤੇ ਜੀ ਆਇਆਂ। ਭਾਗਾਂ ਵਾਲਿਓ, ਤੁਸੀਂ ਆਪਣੇ ਘਰਾਂ ਤੋਂ ਚੱਲ ਕੇ ਜਿਤਨੇ ਕਦਮ ਧਰ ਕੇ ਆਏ ਹੋ, ਗੁਰੂ ਨਾਨਕ ਤੁਹਾਡੇ ਸਾਰਿਆਂ ਦਾ ਇੱਕ ਇੱਕ ਕਦਮ ਲੇਖੇ ਵਿੱਚ ਲਾਏ, ਤੁਹਾਡਾ ਸਾਰਿਆਂ ਦਾ ਇੱਕ ਇੱਕ ਸਵਾਸ ਲੇਘੇ ਵਿੱਚ ਲੱਗੇ। ਇਹ ਸਾਡੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ। ਜਿੰਨੇ ਬਜ਼ੁਰਗ ਮੇਰੀ ਉਮਰ ਦੇ ਬਜ਼ੁਰਗ ਅਤੇ ਮੇਰੇ ਨਾਲੋਂ ਵੱਡੀ ਉਮਰ ਦੇ ਭਰਾ ਬੈਠੇ ਨੇ, ਉਹਨਾਂ ਬਾਰੇ ਅਰਦਾਸ ਹੈ, ਮਹਾਰਾਜ ਉਹਨਾਂ ਨੂੰ ਦੇਹ ਰੋਗਤਾ ਦੀ ਦਾਤ ਬਖਸ਼ੋ, ਉਹਨਾਂ ਦੇ ਪੁੱਤ ਪੋਤੇ ਅਤੇ ਦੋਹਤੇ ਦੋਹਤੀਆਂ ਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੋ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਧਿਆਨ ਰੱਖਿਓ, ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਹਨਾਂ ਦੇ ਪਰਿਵਾਰ ਨੂੰ ਰੱਬ ਬੜਾ ਭਾਗ ਲਾਉਂਦਾ ਜੇ। ਅਤੇ ਜਿਹੜੇ ਪਰਿਵਾਰਾਂ ਦੇ ਬਜ਼ੁਰਗ ਦਿਨੇ ਰਾਤ ਤਾਸ਼ ਹੀ ਖੇਡਦੇ ਰਹਿਣ ਅਤੇ ਕਦੇ ਵੀ ਸੰਗਤ ਵਿੱਚ ਨਾ ਆਉਣ, ਉਹਨਾਂ ਦੇ ਪੁੱਤ ਪੋਤਿਆਂ ਨੂੰ ਰੱਬ ਬਹੁਤ ਘੱਟ ਭਾਗ ਲਾਉਂਦਾ ਜੇ। ਵਾਹਿਗੁਰੂ ਕਿਰਪਾ ਕਰੇ, ਬਰਕਤਾਂ ਬਾਬੇ ਨਾਨਕ ਦੇ ਘਰ ਵਿੱਚੋਂ ਮਿਲਦੀਆਂ ਨੇ। ਹਰੇਕ ਬੰਦੇ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜਨਾ ਚਾਹੀਦਾ। ਤੁਹਾਨੂੰ ਪਤਾ, ਬਾਬਰ ਆਇਆ, ਕਹਿੰਦਾ ਬਾਬਾ ਮੈਨੂੰ ਰਾਜ ਭਾਗ ਦੀ ਭੁੱਖ ਹੈ, ਮਹਾਰਾਜ ਨੇ ਦੇ ਦਿੱਤਾ। ਪਰ ਕਈ ਵਾਰ ਇੱਦਾਂ ਵੀ ਹੁੰਦਾ, ਕਈਆਂ ਕੋਲ ਰਿਜਕ ਜ਼ਿਆਦਾ ਹੋਵੇ ਨਾ, ਅਤੇ ਉਹ ਬੰਦੇ ਰੱਬ ਨੂੰ ਭੁੱਲ ਜਾਂਦੇ ਆ। ਜਿਹੜੇ ਗੁਰੂ ਨੇ ਰੱਬ ਨੂੰ ਰਾਜ ਭਾਗ ਦਿੱਤਾ, ਉਸੇ ਗੁਰੂ ਦੇ ਪੰਜਵੇਂ ਰੂਪ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਣ ਅਤੇ ਗਰੀਬਾਂ ਨੂੰ ਸਤਾਉਣ ਲੱਗ ਪਵੇ, ਉਦੋਂ ਲੋਕ ਕਹਿੰਦੇ ਨੇ, ਮਤ ਸਤਾ ਗਰੀਬ ਕੋ, ਗਰੀਬ ਰੋਹ ਦੇਗਾ, ਜਬ ਸੁਣੇਗਾ ਉਨਕਾ ਮਾਲਕ ਤੋਂ ਜੜ ਸੇ ਖੋ ਦੇਗਾ। ਵਾਹਿਗੁਰੂ ਕਿਰਪਾ ਕਰੇ, ਜਿੰਨੇ ਵੀ ਬਜ਼ੁਰਗ ਵਿਦੇਸ਼ਾਂ ਵਿੱਚ ਰਹਿੰਦੇ ਆ, ਮੈਂ ਅਰਦਾਸ ਕਰਦਾ, ਦਾਤਾ ਇਹੋ ਜਿਹੀ ਕਿਰਪਾ ਕਰੋ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬੁਲਾਓ, ਉਹਨਾਂ ਨੂੰ ਵੀ ਰੱਬ ਦੇਹ ਰੋਗਤਾ ਦੇਵੇ ਅਤੇ ਉਹਨਾਂ ਦੇ ਬੱਚਿਆਂ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਹੋਵੇ। ਜਿਹੜੇ ਛੋਟੇ ਛੋਟੇ ਬੱਚੇ ਸੰਗਤ ਵਿੱਚ ਆਏ ਨੇ, ਜਦੋਂ ਛੋਟਾ ਜਿਹਾ ਬੱਚਾ ਗੁਰੂ ਦੇ ਚਰਨਾਂ ਵਿੱਚ ਆਉਂਦਾ, ਉਹਨਾਂ ਦੇ ਬਜ਼ੁਰਗਾਂ ਨੂੰ ਰੱਬ ਬੜਾ ਭਾਗ ਲਾਉਂਦਾ ਹੈ, ਜਦੋਂ ਬਜ਼ੁਰਗ ਆਉਂਦਾ ਹੈ ਉਹਨਾਂ ਦੇ ਬੱਚਿਆਂ ਨੂੰ ਰੱਬ ਭਾਗ ਲਾਉਂਦਾ ਹੈ। ਇਹ ਰਲ ਮਿਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਾਰੀਆਂ ਅਰਦਾਸਾਂ ਬੇਨਤੀਆਂ ਅਤੇ ਜੋ ਵੀ ਦੁਆਵਾਂ ਕੀਤੀਆਂ ਜਾਂਦੀਆਂ ਨੇ ਮਹਾਰਾਜ ਪੂਰੀਆਂ ਕਰਦਾ। ਮੈਂ ਅਰਦਾਸ ਕਰਦਾ ਹਾਂ, ਭੈਣੋ ਤੁਹਾਡੇ ਬੱਚਿਆਂ ਨੂੰ ਵਾਹਿਗੁਰੂ ਤੰਦਰੁਸਤੀ, ਲੰਬੀ ਆਰਜਾ, ਗੁਰਸਿੱਖੀ ਜੀਵਨ ਬਖਸ਼ੇ। ਮੈਂ ਦੇਖਦਾ ਹਾਂ, ਜਦੋਂ ਕਦੇ ਪੰਜਾਬ ਦੇ ਪਿੰਡਾਂ ਵਿੱਚ ਕੋਈ ਸਮਾਗਮ ਹੋਵੇ ਨਾ, ਧਾਰਮਿਕ ਕਿਸੇ ਪਿੰਡ ਦਾ ਜੋੜ ਮੇਲਾ, ਉੱਥੇ ਤੁਹਾਨੂੰ ਕੇਸ ਕੱਟਿਆਂ ਵਾਲੇ ਬਹੁਤ ਛੋਟੇ ਛੋਟੇ ਬੱਚੇ ਮਿਲਣਗੇ, ਕੋਈ ਵੀ ਜਿਹਦੇ ਸਿਰ ਉੱਤੇ ਜੂੜਾ ਹੋਵੇ ਇੱਕ ਵੀ ਨਜ਼ਰ ਨਹੀਂ ਆਏਗਾ। ਅਤੇ ਜਦੋਂ ਤੁਸੀਂ ਕਦੇ ਅਮੈਰੀਕਾ ਆਓ, ਕਨੇਡਾ, ਇੰਗਲੈਂਡ ਜਾਂ ਆਸਟ੍ਰੇਲੀਆ ਆਓ, ਇੱਥੇ ਜਿੰਨੇ ਵੀ ਛੋਟੇ ਛੋਟੇ ਬੱਚੇ ਨੇ, ਮੇਰੀਆਂ ਭੈਣਾਂ ਨੇ ਉਹਨਾਂ ਦੀ ਸਿੱਖੀ 'ਤੇ ਕੇਸ ਸੰਭਾਲ ਕੇ ਰੱਖੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਜਿਨ੍ਹਾਂ ਨੇ ਕੇਸ ਕਟਾਏ ਹੈ ਉਹ ਨਹੀਂ ਚੰਗੇ ਅਤੇ ਦੂਜੇ ਬਹੁਤੇ ਚੰਗੇ ਹੈ। ਜਿਨ੍ਹਾਂ ਨੇ ਅੱਜ ਕੇਸ ਕਟਾਏ ਨੇ ਨਾ, ਯਾਦ ਰੱਖਿਓ, ਕੱਲ੍ਹ ਦੇ ਉਹ ਹੀ ਸਿੰਘ ਹੋਣਗੇ ਅੰਮ੍ਰਿਤਧਾਰੀ, ਜਿਨ੍ਹਾਂ ਦੇ ਅੱਜ ਕੇਸ ਕੱਟੇ, ਉਹਨਾਂ ਕਹਿਣਾ, ਯਾਰੋ ਸਾਡੇ ਗੁਰੂ ਸਾਨੂੰ ਹੁਕਮ ਕਰਕੇ ਗਏ, ਸਾਡਾ ਫਰਜ਼ ਬਣਦਾ ਹੈ। ਜਿਹੜੇ ਅੱਜ ਦੇ ਕੁਲੀਨ ਛੇਪ ਨੇ, ਉਹ ਕੱਲ੍ਹ ਦੇ ਅੰਮ੍ਰਿਤਧਾਰੀ ਨੇ। ਵਾਹਿਗੁਰੂ ਕਿਰਪਾ ਕਰੇ, ਹਰੇਕ ਆਦਮੀ ਨੂੰ ਜ਼ਿੰਦਗੀ ਵਿੱਚ ਮੌਕਾ ਦੇਵੇ, ਉਹ ਆਪਣੇ ਗੁਰੂਆਂ ਨਾਲ ਜੁੜੇ। ਗੁਰੂਆਂ ਤੋਂ ਬਗੈਰ ਬਰਕਤ ਨਹੀਂ ਮਿਲਣੀ। ਉਦਾਂ ਤਾਂ ਬੰਦਾ ਕਹਿੰਦਾ ਹੈ, ਜਦੋਂ ਜਵਾਨੀ ਹੁੰਦੀ ਹੈ ਨਾ, ਉਦੋਂ ਆਦਮੀ ਕਹਿੰਦਾ ਮੈਂ ਯੇ ਕਰਾਂਗਾ, ਮੈਂ ਵੋ ਕਰਾਂਗਾ। ਪਰ ਬਾਬਾ ਨਾਨਕ ਕਹਿੰਦਾ, ਬੰਦਿਆ ਤੂੰ ਨਹੀਂ ਕੁਝ ਵੀ ਕਰ ਸਕਦਾ, ਇੱਥੇ ਤਾਂ ਭਾਈ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ ਜੀ।

0: ਚਾਰਿਓ ਖਾਲਸਾ ਜੀ, ਤੁਸੀਂ ਜਿੰਨੇ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ ਅਤੇ ਚਾਹੇ ਥੱਲੇ ਲੰਗਰ ਹਾਲ ਵਿੱਚ ਲੰਗਰ ਛਕਣ ਵਾਲੇ ਸ਼ਰਧਾਲੂ ਬੈਠੇ ਹੈ, ਅਤੇ ਕਾਫੀ ਜਿਹੜੇ ਵੀਰ ਨੇ ਨਾ ਉਹ ਆਪਣੇ ਕੰਮਾਂ ਕਾਰਾਂ ਅਤੇ ਆਪਣੇ ਘਰਾਂ ਵਿੱਚ ਬੈਠੇ ਹੋਏ ਟੀਵੀ ਨਾਲ ਰੇਡੀਓ ਨਾਲ ਜੁੜੇ ਨੇ, ਜਿਹੜੇ ਅੱਜ ਗੁਰਦੁਆਰਾ ਸਾਹਿਬ ਨਹੀਂ ਆ ਸਕੇ ਉਹ ਆਪਣੇ ਘਰਾਂ ਵਿੱਚ ਆਪਣੇ ਕਾਰੋਬਾਰਾਂ ਵਿੱਚ, ਚਾਹੇ ਉਹ ਟੈਕਸੀ ਦਾ ਕੰਮ ਕਰਨ, ਚਾਹੇ ਕੋਈ ਕੰਪਨੀ ਹੋਵੇ, ਚਾਹੇ ਕੋਈ ਉਹਨਾਂ ਦੀ ਜੋਬ ਹੋਵੇ, ਉੱਥੇ ਹੀ ਇਸ ਪ੍ਰੋਗਰਾਮ ਨੂੰ ਦੇਖ ਸੁਣ ਕੇ ਲਾਹਾ ਪ੍ਰਾਪਤ ਕਰ ਰਹੇ ਨੇ। ਯਾਦ ਰੱਖਣਾ, ਵਿਦਵਾਨ ਕਹਿੰਦੇ ਨੇ ਕਈ ਲੋਕ ਝੁਕਦੇ ਚੌਂਕੀਦਾਰ ਅੱਗੇ,
1: ਵਾਹ ਜੀ,
0: ਅਤੇ ਚੌਂਕੀਦਾਰ ਝੁਕਦਾ ਨੰਬਰਦਾਰ ਅੱਗੇ, ਗੁਨਾਹਗਾਰ ਝੁਕਦਾ ਥਾਣੇਦਾਰ ਅੱਗੇ, ਅਤੇ ਥਾਣੇਦਾਰ ਮੁੜ ਉਤਲੀ ਕਤਾਰ ਅੱਗੇ, ਫਤਿਹ ਝੁਕਦੀ ਅੱਗੇ ਬਹਾਦਰਾਂ ਦੇ, ਯੋਧੇ ਝੁਕਦੇ ਸਿੱਪਾ ਸਲਾਰ ਅੱਗੇ, ਝੁਕਦੇ ਦੇਖੇ ਨੇ ਮੈਂ ਵਜ਼ੀਰ ਸਾਰੇ, ਬਾਦਸ਼ਾਹਾਂ ਦੇ ਹੁਕਮ ਤਲਵਾਰ ਅੱਗੇ, ਪਰ ਬਾਦਸ਼ਾਹ ਵੀ ਆਣ ਕੇ ਝੁਕ ਜਾਂਦੇ ਨਾਨਕ ਗੁਰੂ ਦੇ ਐਸ ਦਰਬਾਰ ਅੱਗੇ। ਵਿਦਵਾਨ ਕਹਿੰਦੇ ਦੁਨੀਆ ਵਾਲਿਓ ਆਪਣੀ ਬਹੁਤੀ ਮਾਇਆ ਦਾ, ਬਹੁਤੇ ਕਾਰੋਬਾਰ ਦਾ ਕਦੇ ਹੰਕਾਰ ਅਤੇ ਮਾਣ ਨਾ ਕਰਿਓ, ਇੱਥੇ ਦੁਨੀਆ ਭਰ ਦੇ ਰਾਜੇ ਮਹਾਰਾਜੇ ਝੁਕਦੇ ਹੈ। ਮੈਂ ਦੇਖਿਆ ਜਦੋਂ ਬੰਦਾ ਨਵਾਂ ਨਵਾਂ ਸਟੂਡੈਂਟ ਬਣ ਕੇ ਅਮੈਰੀਕਾ ਜਾਂ ਕਨੇਡਾ ਇੰਗਲੈਂਡ ਆਉਂਦਾ ਹੈ ਨਾ, ਉਹ ਨਵਾਂ ਨਵਾਂ ਗੁਰਦੁਆਰੇ ਬੜੇ ਜਾਂਦਾ, ਕਿਉਂਕਿ ਉਹਦੇ ਕੋਲ ਕੰਮ ਵੀ ਨਹੀਂ ਹੁੰਦਾ ਅਤੇ ਹੋਰ ਕੋਈ ਆਸਰਾ ਵੀ ਨਹੀਂ ਹੁੰਦਾ, ਗੁਰਦੁਆਰਿਓਂ ਤਾਂ ਗੁਰੂ ਕਾ ਲੰਗਰ ਵੀ ਮਿਲ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਥੋੜ੍ਹਾ ਸਮਾਂ ਆਉਂਦੇ ਹੈ, ਅਤੇ ਜਦੋਂ ਡਾਲਰ ਜਾਂ ਪੌਂਡ ਕਮਾਉਣੇ ਸ਼ੁਰੂ ਕਰ ਦਿੰਦਾ ਅਤੇ ਫਿਰ ਗੁਰਦੁਆਰੇ ਵੱਲੋਂ ਮੁੱਖੜਾ ਮੋੜ ਕੇ ਨਾ ਉਹ ਰੈਸਟੋਰੈਂਟਾਂ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹੈ। ਇੱਦਾਂ ਨਹੀਂ ਗੱਲ ਬਣਦੀ, ਜਿਹੜਾ ਬੰਦਾ ਦੁੱਖ ਵੇਲੇ ਸਾਡੀ ਬਾਂਹ ਫੜਦਾ ਹੈ ਨਾ, ਜਿਹੜਾ ਗੁਰੂ, ਉਹਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ। ਜੇ ਕੋਈ ਬੰਦਾ ਭੁੱਲ ਜਾਏ ਨਾ ਚਾਰ ਪੈਸੇ ਇਕੱਠੇ ਕਰਕੇ, ਫਿਰ ਮਹਾਰਾਜ ਕਹਿੰਦੇ ਦੁਨੀਆ ਵਾਲਿਓ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਹੜਾ ਬੰਦਾ ਪਰਮਾਤਮਾ ਨੂੰ ਭੁੱਲ ਕੇ ਮੈਂ ਕਰਨੀ ਸ਼ੁਰੂ ਕਰ ਦੇਵੇ, ਫਿਰ ਉਹ ਰੱਬ ਦੀ ਖੁਸ਼ੀ ਨਹੀਂ ਲੈ ਸਕਦਾ। ਅੱਜ ਤੁਸੀਂ ਸਾਰੇ ਭਰਾ, ਸਾਰੀਆਂ ਭੈਣਾਂ ਬੜੇ ਭਾਗਾਂ ਵਾਲੇ ਹਾਂ, ਗੁਰੂ ਮਹਾਰਾਜ ਨੇ ਮੌਕਾ ਦਿੱਤਾ, ਉਹ ਤੁਹਾਨੂੰ ਇਤਿਹਾਸ ਦੀ ਲੜੀ ਆਰੰਭ ਕਰਕੇ ਗੁਰੂ ਦੇ ਪ੍ਰਵਚਨ ਸੁਣਾਈਏ। ਮੈਂ ਬੇਨਤੀ ਕਰਾਂਗਾ ਭੈਣੋ, ਜੇ ਆਏ ਹੋ ਤਾਂ ਕਾਹਲੀ ਨਾ ਕਰਿਓ, ਛੇਤੀ ਛੇਤੀ ਉੱਠ ਕੇ ਨਾ ਜਾਇਓ, ਅੱਜ ਸੰਡੇ ਹੈ ਅਤੇ ਛੁੱਟੀ ਹੈ ਸਾਰਿਆਂ ਨੂੰ। ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ, ਆਉਂਦਾ ਹੈ ਫਟਾਫਟ ਉੱਠ ਕੇ ਦੌੜ ਜਾਂਦਾ ਹੈ, ਦੋ ਕੁ ਮਿੰਟ ਬੈਠਾ ਪੱਲਾ ਝਾੜ ਕੇ ਚਲੋ ਜੀ ਲੰਗਰ ਛਕੀਏ ਘਰ ਨੂੰ ਜਾਵਾਂਗੇ, ਇੱਦਾਂ ਨਹੀਂ ਗੱਲ ਬਣਦੀ। ਜ਼ਿਮੀਂਦਾਰ ਨੇ ਕਣਕ ਬੀਜੀ ਹੈ ਅਤੇ 6 ਮਹੀਨੇ ਉਹ ਡੀਕ ਕਰਨੀ ਪਵੇਗੀ, ਫੇਰ ਪੱਕਦੀ ਹੈ। ਅਤੇ ਜੇ ਕੋਈ ਬੰਦਾ ਆਵੇ ਵੀ ਮੈਂ ਫਟਾਫਟ ਮੱਥਾ ਟੇਕਿਆ ਅਤੇ ਦੌੜ ਜਾਵਾਂ ਵੀ ਮੇਰਾ ਮੱਥਾ ਟੇਕਿਆ ਗਿਆ, ਮਹਾਰਾਜ ਕਹਿੰਦੇ ਨਹੀਂ, ਸੀਸ ਨਵਾਇਆ ਕਿਆ ਥੀਏ, ਜਾਂ ਹਿਰਦੇ ਇੱਕ ਸੁੱਧੇ ਜਾਏ, ਤੁਹਾਡਾ ਮੱਥਾ ਟੇਕਿਆ ਕੀ ਕਰੇਗਾ? ਤੁਸੀਂ ਗੁਰੂ ਦਾ ਕੋਈ ਬਚਨ ਤਾਂ ਸੁਣ ਕੇ ਹੀ ਨਹੀਂ ਗਏ, ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਹੁਕਮਨਾਮਾ ਕਿਹੜਾ ਆਇਆ। ਅਸੀਂ ਕੋਈ ਗੁਰਦੁਆਰੇ ਲੰਗਰ ਛਕਣ ਵਾਸਤੇ ਥੋੜ੍ਹੇ ਆਉਣੇ ਹਾਂ, ਅਸੀਂ ਤਾਂ ਇੱਥੇ ਆਉਣੇ ਹਾਂ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਲੈਣ ਵਾਸਤੇ। ਸਿੱਖ ਦਾ ਅਰਥ ਹੁੰਦਾ ਹੈ ਗੁਰੂ ਦੀ ਸਿੱਖਿਆ ਪ੍ਰਾਪਤ ਕਰਨੀ। ਆਪਾਂ ਭਾਵੇਂ ਬਜ਼ੁਰਗ ਵੀ ਹੋ ਜਾਈਏ ਪਰ ਗੁਰੂ ਦੇ ਚਰਨਾਂ ਵਿੱਚ ਆਪਾਂ ਸਿੱਖ ਹਾਂ। ਆਓ ਸਿੱਖ ਬਣ ਕੇ, ਅੱਜ ਤੋਂ ਪੂਰੇ 42 ਸਾਲ ਪਹਿਲਾਂ ਦਾ ਇਤਿਹਾਸ, ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਮਈ ਮਹੀਨੇ ਦਾ ਆਖਰੀ ਹਫ਼ਤਾ ਹੈ ਅਤੇ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਹੈ 1984 ਨੂੰ, ਜਦੋਂ ਕਈ ਲੱਖ ਪੰਜਾਬ ਉੱਤੇ ਸੈਨਾ ਚਾੜ ਦਿੱਤੀ। ਯਾਦ ਰੱਖਣਾ, ਜਿਹੜੇ ਦਾਨਸ਼ਵੰਦ ਐਜੂਕੇਟਡ ਅਤੇ ਦੂਰ ਅੰਦੇਸੀ ਲੋਕ ਹੈ ਨਾ, ਉਹਨਾਂ ਨੂੰ ਪਤਾ ਹੈ ਜਦੋਂ 1962 ਵਿੱਚ ਚਾਈਨਾ ਨੇ ਇੰਡੀਆ 'ਤੇ ਅਟੈਕ ਕੀਤਾ ਸੀ ਨਾ, ਉਦੋਂ ਇੰਡੀਆ ਹਾਰ ਗਿਆ ਅਤੇ ਚਾਈਨਾ ਜਿੱਤ ਗਿਆ। ਚਾਈਨਾ ਨੇ ਪਤਾ 90,000 ਮੀਟਰ ਜਿਹੜਾ ਨਾ ਇੰਡੀਆ ਦਾ ਰਕਬਾ ਉਹਦੇ ਉੱਤੇ ਕਬਜ਼ਾ ਕਰ ਲਿਆ, ਉਹ ਜਿਹੜੀਆਂ ਤਿੱਬਤ ਦੀਆਂ ਪਹਾੜੀਆਂ ਨੇ ਉਹਨਾਂ ਉੱਤੇ ਕਬਜ਼ਾ ਕਰ ਲਿਆ। ਚੀਨ ਨੇ ਅੱਜ 70-72 ਵਰੇ ਹੋ ਗਏ 1962 ਤੋਂ ਲੈ ਕੇ ਹੁਣ ਤੱਕ, ਪਰ ਹਿੰਦੁਸਤਾਨ ਦੇ ਜਿੰਨੇ ਵੀ ਹਾਕਮ ਅਤੇ ਪ੍ਰਧਾਨ ਮੰਤਰੀ ਆਏ ਹੈ ਉਹਨਾਂ ਦੀ ਜ਼ਰੂਰਤ ਨਹੀਂ ਪਈ ਵੀ ਉਹ ਚਾਈਨਾ ਵੱਲੇ ਝਾਕ ਵੀ ਸਕਣ ਅਤੇ ਕਹਿਣ ਵੀ ਸਾਡਾ ਜਿਹੜਾ ਰਕਬਾ ਤੁਹਾਡੇ ਥੱਲੇ ਆਇਆ, ਤੁਹਾਡੇ ਕਬਜ਼ੇ ਥੱਲੇ, ਉਹ ਇੰਡੀਆ ਨੂੰ ਵਾਪਸ ਕੀਤਾ ਜਾਏ ਜਾਂ ਉਹਨਾਂ ਕੋਲੋਂ ਛਡਾਇਆ ਜਾਏ। ਜਿਹੜੀ ਪਾਵਰ ਹੈ ਇੰਡੀਆ ਦੀ ਆਰਮੀ ਦੀ, ਉਹ ਦੁਨੀਆ ਵਿੱਚ ਕਹਿੰਦੀ ਕਹਾਉਂਦੀ ਹੈ, ਲੇਕਿਨ ਪਾਵਰ ਹੋਣ ਦੇ ਬਾਵਜੂਦ ਵੀ 70 ਸਾਲ ਹੋ ਗਏ ਹੈ ਉੱਧਰ ਕਬਜ਼ਾ ਨਹੀਂ ਛਡਾਇਆ ਗਿਆ। ਜਿਹੜੀ ਆਪਣੀ ਪ੍ਰਜਾ ਹੈ, ਜਿਹਦੀ ਹਿਫਾਜ਼ਤ ਵਾਸਤੇ ਸਰਕਾਰਾਂ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਦੁੱਖ ਸੁੱਖ ਦੀਆਂ ਸਾਂਝੀਵਾਲ ਹੁੰਦੀਆਂ ਨੇ, ਉਹ ਆਪਣੇ ਪ੍ਰਜਾ ਨੂੰ ਕੁਚਲਣ ਵਾਸਤੇ ਜਿਹਨਾਂ ਗੁਰੂਆਂ ਦੇ ਵੱਢ ਵਡੇਰਿਆਂ ਨੇ ਉਹ ਦਿੱਲੀ ਦੇ ਚਾਂਦਨੀ ਚੌਂਕ 'ਤੇ ਜਾ ਕੇ ਆਪਣਾ ਸੀਸ ਕੁਰਬਾਨ ਕੀਤਾ ਸੀ, ਉਹਨਾਂ ਦੇ ਤਖ਼ਤ ਨੂੰ ਢਾਉਣ ਵਾਸਤੇ ਉਹ ਦਿੱਲੀ ਤੋਂ ਚੱਲੇ ਅਤੇ ਅੰਮ੍ਰਿਤਸਰ ਵੱਲੇ ਤਿਆਰੀ ਕਰ ਲਈ, ਟੈਂਕਾਂ ਅਤੇ ਤੋਪਾਂ ਦੇ ਮੂੰਹ ਚੱਕ ਲਏ। ਅੱਜ ਸਿਆਣੇ ਲੋਕ ਜਿਹੜੇ ਨੇ ਉਹ ਕਹਿੰਦੇ ਧ੍ਰਿਗ ਹੈ ਤੁਹਾਨੂੰ ਇੱਦਾਂ ਦੀ ਸੋਚਣੀ ਵਾਲਿਓ, ਤੁਸੀਂ ਟੈਂਕਾਂ ਦੇ ਮੂੰਹ ਤੋਪਾਂ ਦੇ ਮੂੰਹ ਚੱਕਣੇ ਸੀ, ਉਹ ਤਿੱਬਤ ਵੱਲੇ ਲੈ ਕੇ ਜਾਂਦੇ, ਚਾਈਨਾ ਨੇ ਤੁਹਾਡਾ 90,000 meters ਜਿਹੜੀ ਜਗ੍ਹਾ ਰੋਕੀ ਉਹਦੇ 'ਤੇ ਕਬਜ਼ਾ ਕੀਤਾ, ਉਹ ਛਡਵਾਓ ਬਗਾਨਿਆਂ ਕੋਲੋਂ, ਆਪਣੀ ਪਰਜਾ ਨੂੰ ਮਾਰਨਾ, ਆਪਣੇ ਗੁਰੂਆਂ ਦੇ ਗੁਰਧਾਮ ਢਾ ਦੇਣੇ, ਕਿੱਥੋਂ ਦੀ ਅਕਲਮੰਦੀ ਹੈ। ਆਓ ਚੱਲੀਏ ਪੰਜਾਬ ਦੀ ਧਰਤੀ ਉੱਤੇ, ਇਹੀ ਦਿਨ ਚੱਲ ਰਹੇ ਸੀ 1984 ਨੂੰ, ਜਦੋਂ ਕਈ ਲੱਖ ਫੌਜਾਂ ਨੂੰ ਹੁਕਮ ਦੇ ਕੇ ਹਿੰਦੁਸਤਾਨ ਦੀ ਸਰਕਾਰ ਨੇ ਖਾਲਸਿਆਂ ਨੂੰ ਖਤਮ ਕਰਨਾ ਹੈ। ਪਹਿਲੋਂ ਇੱਕ ਬੰਦੇ ਨੂੰ ਗੁਰੂ ਬਣਾ ਕੇ ਭੇਜ ਦਿੱਤਾ, ਤੁਹਾਨੂੰ ਪਤਾ ਉਹ ਗੁਰਬਚਨਾ ਨਕਲੀ ਨਿਰੰਕਾਰੀ ਸੀ, ਉਹਨੇ ਵਿਸਾਖੀ ਦੇ ਦਿਨ ਪੰਡਾਲ ਲਾ ਦਿੱਤਾ, ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਪਾਉਣ ਲੱਗ ਪਿਆ। ਉਹ ਕਹਿੰਦਾ ਉਹ ਦੁਨੀਆ ਵਾਲਿਓ, ਜਿਹੜਾ ਬਾਬਾ ਨਾਨਕ ਸੀ ਨਾ ਸਿੱਖਾਂ ਦਾ ਪਹਿਲਾ ਗੁਰੂ, ਉਹ ਤਾਂ ਭਿਖਾਰੀਆਂ ਦੀ ਤਰ੍ਹਾਂ ਚੋਲੇ ਪਾ ਕੇ ਤੁਰਿਆ ਫਿਰਦਾ ਸੀ, ਉਹ ਭਿਖਾਰੀ ਇੱਕ ਕਾਰ ਦੇ ਸ਼ੀਸ਼ੇ 'ਤੇ ਲਿਖਾ ਲਿਆ। ਦੇਖੋ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਨਾ, ਉਦੋਂ ਬੰਦਾ ਇੱਦਾਂ ਦੀਆਂ ਊਲ ਜਲੂਲ ਗੱਲਾਂ ਕਰਦਾ, ਉਹਦੀ ਮੱਤ ਮਾਰੀ ਗਈ। ਕਹਿੰਦਾ ਗੁਰੂ ਨਾਨਕ ਦੇ ਸਿੱਖੋ, ਬਾਬਾ ਨਾਨਕ ਭਿਖਾਰੀ ਏ ਅਤੇ ਜਿਹੜਾ ਦਸਵਾਂ ਗੁਰੂ ਹੈ ਉਹਨੇ ਹਥਿਆਰ ਪਹਿਨ ਲਏ, ਉਹ ਤਾਂ ਸ਼ਿਕਾਰੀ ਏ, ਇਹ ਸ਼ਿਕਾਰੀਆਂ ਦਾ ਕੰਮ ਹੈ, ਪਰ ਆਹ ਜਿਹੜਾ ਗੁਰਬਚਨਾ ਦਿੱਲੀਓਂ ਆਇਆ ਹੈ ਨਾ, ਗੁਰਬਚਨਾ ਨਿਰੰਕਾਰੀ ਏ। ਜਦੋਂ ਇੱਦਾਂ ਦੇ ਸ਼ਬਦ ਸਿੱਖਾਂ ਨੇ ਵੇਖੇ, ਉਹਦੀ ਘਰਵਾਲੀ ਦਾ ਨਾਮ ਹੈ ਬੀਬੀ ਕੁਲਵੰਤੋ, ਸਟੇਜ 'ਤੇ ਬੋਲਣ ਲੱਗ ਪਈ, ਕਹਿੰਦੇ ਅੰਮ੍ਰਿਤਸਰ ਵਾਲਿਓ, ਅਸੀਂ 1984 ਵਿਸਾਖੀ ਵਾਲੇ ਦਿਨ, 1978 ਨੂੰ ਵਿਸਾਖੀ ਵਾਲੇ ਦਿਨ ਇੱਥੇ ਪੰਡਾਲ ਲਗਾਇਆ ਹੈ। ਮੈਂ ਹਿੱਕ 'ਤੇ ਹੱਥ ਮਾਰ ਕੇ ਆਖਦੀ ਹਾਂ ਕਿ ਜਿਹੜਾ ਸਰੋਵਰ ਇਹਦੇ 'ਚੋਂ ਇਸ਼ਨਾਨ ਕੀਤਾ, ਮੈਨੂੰ ਕੋਈ ਸ਼ਾਂਤੀ ਨਹੀਂ ਮਿਲਦੀ, ਸੁਖਮਨੀ ਸਾਹਿਬ ਤੋਂ ਮੈਨੂੰ ਕੁਝ ਨਹੀਂ ਮਿਲਦਾ। ਇੱਦਾਂ ਕਹਿ ਕੇ ਸਿੱਖਾਂ ਦਾ ਮੂੰਹ ਚੜਾਉਣ ਲੱਗੇ, ਗੁਰੂ ਕੇ ਖਾਲਸੇ ਸ਼ਾਂਤਮਈ ਢੰਗ ਨਾਲ ਗਏ ਸਰਕਾਰ ਦੀ ਸ਼ਹਿ 'ਤੇ, ਉਹਨਾਂ ਨੇ ਅੰਧਾ ਧੁੰਦ ਗੋਲੀਆਂ ਚਲਾ ਕੇ ਭਰਾਓ 13 ਸਿੰਘ ਸ਼ਹੀਦ ਕਰ ਦਿੱਤੇ। ਇਹਦੇ ਵਿੱਚ ਸਾਡਾ ਕੀ ਗੁਨਾਹ ਹੈ? ਜਦੋਂ ਕੋਈ ਸਾਡੇ ਕੋਲ ਆ ਕੇ ਸਾਡੇ ਗੁਰੂ ਦਾ ਭੰਡੀ ਪ੍ਰਚਾਰ ਕਰੇਗਾ, ਅਸੀਂ ਦੇਖ ਕੇ ਬਰਦਾਸ਼ਤ ਕਰ ਲਵਾਂਗੇ? ਕੋਈ ਵੀ ਨਹੀਂ ਕਰੇਗਾ। ਕਿਸੇ ਦੇ ਪਿਓ ਦੀ ਬੇਪਤੀ ਹੁੰਦੀ ਹੋਵੇ, ਜਿਹੜਾ ਅਣਖੀ ਪੁੱਤ ਹੈ ਉਹ ਤਾਂ ਨਹੀਂ ਦੇਖ ਕੇ ਬਰਦਾਸ਼ਤ ਕਰੇਗਾ, ਅਤੇ ਜਿਹੜਾ ਬੇਗੈਰਤਾ ਹੋਵੇ ਉਹਦੀਆਂ ਅੱਖੀਆਂ ਦੇ ਸਾਹਮਣੇ ਜੋ ਕੁਝ ਮਰਜ਼ੀ ਹੋ ਜਾਏ। ਸ਼ਾਂਤਮਈ ਢੰਗ ਨਾਲ ਸਿੰਘ ਗਏ, ਗੋਲੀਆਂ ਚਲਾਈਆਂ ਗਈਆਂ, ਕਿਉਂ? ਸਿੱਖ ਕੌਮ ਨੂੰ ਜਿਹੜਾ ਨੀਵਿਆਂ ਦਿਖਾਉਣਾ ਹੈ, ਅਤੇ ਅੱਜ ਸਰਕਾਰ ਨੇ ਸੋਚਿਆ ਪੰਜਾਬੀਆਂ ਨੂੰ ਕੁਚਲ ਕੇ ਰੱਖਣਾ ਹੈ। ਦੇਖੋ ਜਿਹੜਾ ਸਾਡਾ ਹੱਕ ਬਣਦਾ ਹੈ, ਬਗਾਨੇ ਦੇਸ਼ਾਂ ਨਾਲ ਜੇ ਕੋਈ ਲੜਾਈ ਕਰਨੀ ਹੈ ਤਾਂ ਉਹ ਤਾਂ ਤੁਸੀਂ, ਆ ਤੁਹਾਡਾ ਹੱਕ ਬਣਦਾ, ਤੁਸੀਂ ਆਰਮੀ ਰੱਖੀ ਹੈ, ਇਹ ਥੋੜ੍ਹਾ ਤੁਸੀਂ ਆਪਣੀ ਕੌਮ ਅਤੇ ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਵਾਸਤੇ 100 ਪਿੱਛੇ 85 ਸਿਰ ਦਿੱਤੇ ਹੈ, ਤੁਸੀਂ ਉਹਨਾਂ ਉੱਤੇ ਫੌਜਾਂ ਚਾੜੀ ਜਾਂਦੇ ਹੈ। ਹਿੰਦੁਸਤਾਨ ਦੀ ਸਰਕਾਰ ਨੇ ਕਿਹਾ ਗੁਰਬਚਨਾ ਭੇਜਿਆ ਸੀ ਇਹਨਾਂ ਦੀ ਨਿੰਦਾ ਕਰਨ ਵਾਸਤੇ, ਉਹਨੂੰ ਵੀ ਇਹਨਾਂ ਨੇ ਇਹ ਅਗਲੀ ਦੁਨੀਆ ਨੂੰ ਤੋਰ ਦਿੱਤਾ ਹੈ। ਅਤੇ ਹੁਣ ਉਹਨਾਂ ਨੇ ਫਿਰ ਪੰਜਾਬ ਪੁਲਿਸ ਨਾਲ ਗੱਲ ਕੀਤੀ, ਉਹ ਪੰਜਾਬ ਦੇ ਗੱਭਰੂਓ, ਹਰਿਮੰਦਰ ਸਾਹਿਬ 'ਤੇ ਅਟੈਕ ਕਰੋ, ਅਕਾਲ ਤਖ਼ਤ ਹਟਾ ਦਿਓ, ਬਾਬੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰੋ। ਜਿਹੜੇ ਜੱਟਾਂ ਦੇ ਪੁੱਤ ਭਰਤੀ ਹੋਏ ਸੀ ਨਾ ਪੁਲਿਸ ਵਿੱਚ, ਉਹਨਾਂ ਨੇ ਸਰਕਾਰ ਨੂੰ ਕਿਹਾ ਹਰਗਜ਼ ਨਹੀਂ ਹੋ ਸਕਦਾ, ਅਸੀਂ ਸਰਦਾਰਾਂ ਦੇ ਪੁੱਤ ਹਾਂ, ਸਾਡੇ ਹਿਰਦਿਆਂ ਵਿੱਚ ਅਣਖ ਕੰਮ ਕਰਦੀ ਹੈ, ਅਸੀਂ ਤੁਹਾਡੀ ਨੌਕਰੀ ਤਿਆਗ ਦਿਆਂਗੇ ਪਰ ਅਸੀਂ ਅਕਾਲ ਤਖ਼ਤ ਦੀ ਛਾਤੀ ਵਿੱਚ ਗੋਲੀਆਂ ਨਹੀਂ ਮਾਰਾਂਗੇ। ਜਦੋਂ ਪੰਜਾਬ ਪੁਲਿਸ ਨੇ ਇਨਕਾਰ ਕਰ ਦਿੱਤਾ, ਫਿਰ ਦੂਸਰੀ ਸਰਕਾਰ ਦੀ ਫੋਰਸ ਹੈ BSF, ਉਹ ਬਾਰਡਰਾਂ ਦੀ ਜਿਹੜੀ ਰੇਂਜ ਕਰਦੀ ਹੈ, ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਤੀਜੇ ਨੰਬਰ 'ਤੇ CRP, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਟੈਕ ਕਰੋ, ਬਾਬੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰੋ। CRP ਵਾਲੇ ਕਹਿਣ ਲੱਗੇ ਨਹੀਂ, ਅਸੀਂ ਹਿਫਾਜ਼ਤ ਕਰ ਸਕਦੇ ਹਾਂ ਪਰ ਸਿੱਖਾਂ ਦੇ ਧਾਰਮਿਕ ਮੰਦਰ ਉੱਤੇ ਅਸੀਂ ਅਟੈਕ ਨਹੀਂ ਕਰ ਸਕਦੇ। ਜਦੋਂ ਤਿੰਨਾਂ ਆਰਮੀਆਂ ਨੇ ਇਨਕਾਰ ਕਰ ਦਿੱਤਾ, ਪੰਜਾਬ ਪੁਲਿਸ, BSF, CRP, ਅਤੇ ਫਿਰ ਜਾ ਕੇ ਕਿਤੇ ਆਰਮੀ ਨੂੰ ਹੁਕਮ ਕੀਤਾ, ਹਿੰਦੁਸਤਾਨ ਦੀ ਸਰਕਾਰ, ਹਿੰਦੁਸਤਾਨ ਦੀ ਮਹਾਰਾਣੀ, ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦੇ ਕੇ ਦਿੱਲੀ ਦਾ ਤਖ਼ਤ ਦਵਾਇਆ ਹੈ, ਉਹ ਖਾਲਸਿਆਂ ਦੇ ਅਕਾਲ ਤਖ਼ਤ ਨੂੰ ਢਾਉਣ ਵਾਸਤੇ ਜਿਵੇਂ ਪੰਜਾਬ ਦੀ ਸਰ ਜ਼ਮੀਨ ਉੱਤੇ ਫੌਜ ਭੇਜਦੀ ਹੈ, ਉਹਦਾ ਜ਼ਿਕਰ ਸੁਣਿਓ ਜ਼ਰਾ। ਨਿਰਮਲ ਸਿੰਘ ਨੂਰ ਦਾ ਢਾਡੀ ਜੱਥਾ ਹੈ ਇੰਜ ਬਿਆਨ।

0: ਵਾਰੀਓ ਖਾਲਸਾ ਜੀ, ਆ ਜਿਤਨੇ ਵੀ ਗੁਰਮੁਖ ਪਿਆਰੇ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ, ਮੇਰੀਆਂ ਭੈਣਾਂ ਅਤੇ ਵੀਰ ਅਤੇ ਬਜ਼ੁਰਗ ਬੈਠੇ ਹੋ, ਤੁਹਾਡੇ ਵੱਲੇ ਦੇਖ ਕੇ ਮੇਰੇ ਮਨ ਨੂੰ ਇੱਕ ਬੜੀ ਵੱਡੀ ਖੁਸ਼ੀ ਹੋ ਰਹੀ ਹੈ। ਕਿਸ ਗੱਲ ਦੀ? ਕਿ ਬੜੇ ਬੜੇ ਆਲਮ ਫਾਜ਼ਲ, ਸੰਗੀਤਕਾਰ, ਵਿਆਖਿਆਕਾਰ, ਬੁੱਧੀਜੀਵ, ਸਾਇੰਟਿਸਟ, ਪੋਲੀਟੀਸ਼ਨ, ਫਿਲਾਸਫਰ, ਅਰਥ ਸ਼ਾਸਤਰ, ਨਿਪੁੰਨ ਪ੍ਰਚਾਰਕ ਬੇਜੋੜ ਬੁਲਾਰੇ, ਅਤੇ ਤੁਸੀਂ ਸਾਰੇ ਗੁਰਮਤ ਗਿਆਤਾ ਬੈਠੇ ਹੋ। ਜਦੋਂ ਗੁਰਮਤ ਨੂੰ ਸਮਝਣ ਵਾਲੀਆਂ ਰੂਹਾਂ ਸਾਹਮਣੇ ਬੈਠੀਆਂ ਹੋਣ ਨਾ, ਉਦੋਂ ਗੱਲ ਕਰਨ ਦਾ ਆਨੰਦ ਵੀ ਵੱਖਰਾ ਹੁੰਦਾ ਹੈ। ਮੈਨੂੰ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ। ਆਸਟ੍ਰੇਲੀਆ ਦੀ ਧਰਤੀ 'ਤੇ ਆਇਆਂ ਨੂੰ 50 ਸਾਲਾਂ ਤੋਂ ਵੱਧ ਵਰ੍ਹੇ ਹੋ ਗਏ ਨੇ। ਮੇਰੇ ਪੂਜਨੀਕ ਉਸਤਾਦ ਜੀ ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ, ਹੁਣ ਤਾਂ ਇੰਡੀਆ ਇਹਨਾਂ ਦੇ ਨਾਮ ਨਾਲੋਂ ਲੈ ਗਿਆ, ਸਾਰੇ ਲੋਕ ਕਹਿੰਦੇ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲੇ, ਉਹ ਮਹਾਰਾਜ ਦੀ ਇਹ ਪਾਵਨ ਪਵਿੱਤਰ ਸੰਗਤ 'ਚ ਬੈਠੇ ਨੇ, ਬਾਕੀ ਤੁਸੀਂ ਪਤਵੰਤੇ ਗੁਰਮੁਖ ਪਿਆਰੇ ਬੈਠੇ ਹੋ। ਮੈਂ ਤੁਹਾਡਾ ਧੰਨਵਾਦ ਕਰਦਾ। ਜਦੋਂ ਵਿਦਵਾਨ ਪੁਰਸ਼ ਸਾਹਮਣੇ ਬੈਠੇ ਹੋਣ ਨਾ, ਉਦੋਂ ਸੱਚੀ ਮੁੱਚੀ ਗੱਲ ਕਰਨ ਦਾ ਆਨੰਦ ਆਉਂਦਾ ਹੈ। ਮੈਂ ਬੇਨਤੀ ਕਰਾਂਗਾ, ਅਸੀਂ ਕੋਸ਼ਿਸ਼ ਹੋਏਗੀ ਸਾਡੀ ਤੁਹਾਡੇ ਇੱਥੇ ਬੈਠਣ ਦਾ ਮੁੱਲ ਮੋੜਿਆ ਜਾਏ, ਅਤੇ ਜੇ ਮੁੱਲ ਨਾ ਮੁੜਿਆ ਫਿਰ ਕਾਹਦਾ ਕੀਰਤਨ ਕਰਨਾ ਹੈ ਅਤੇ ਕਾਹਦਾ ਸੰਗਤ 'ਚ ਆਉਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਕੁਝ ਅਸੀਂ ਇਤਿਹਾਸ ਦੀ, ਹਿਸਟਰੀ ਦੀ ਰਿਸਰਚ ਕੀਤੀ ਹੈ, ਉਹ ਬੜੇ ਅਦਬ ਸਤਿਕਾਰ ਨਾਲ, ਇਮਾਨਦਾਰੀ ਨਾਲ ਤੁਹਾਡੀ ਝੋਲੀ ਵਿੱਚ ਪਾ ਸਕੀਏ। ਜਿਸ ਗੁਰੂ ਦਰਬਾਰ ਵਿੱਚ ਆਪਾਂ ਬੈਠੇ ਹਾਂ ਨਾ, ਗੁਰਦੁਆਰਾ ਗਲੈਨਵੁੱਡ, ਇਹਦੇ ਬਾਰੇ ਮੈਂ ਇਤਿਹਾਸ ਅਤੇ ਨੈੱਟ ਤੋਂ ਰਿਸਰਚ ਕੀਤੀ ਹੈ, ਕਿੰਨੇ ਵਰ੍ਹੇ ਹੋ ਗਏ ਨੇ ਬਣੇ ਨੂੰ। ਅਸਲੇ ਜਿਹੜਾ ਇਹ ਗੁਰਦੁਆਰਾ ਗਲੈਨਵੁੱਡ ਆਸਟ੍ਰੇਲੀਆ ਸਿਡਨੀ ਵਿੱਚ ਹੈ ਨਾ, ਇਹ ਸੱਚ ਦਾ ਸੋਮਾ ਅਤੇ ਮੁਕਤੀ ਦਾ ਮੋਤੀ, ਇਹ ਮਿਸ਼ਰੀ ਦੀ ਡਲੀ ਅਤੇ ਪਾਰਸ ਦੀ ਵੱਟੀ, ਇਹ ਪਿਆਰ ਦਾ ਮੁਜੱਸਮਾ ਅਤੇ ਗਿਆਨ ਦਾ ਚਸ਼ਮਾ, ਅਕਸੀਰ ਦਾ ਕ੍ਰਿਸ਼ਮਾ ਅਤੇ ਸੂਰਜ ਦੀਆਂ ਰਿਸ਼ਮਾਂ, ਇਹ ਸੋਇਨੇ ਦੀ ਚਮਕ ਅਤੇ ਬਿਜਲੀ ਦੀ ਦਮਕ, ਇਹ ਹੀਰਿਆਂ ਦਾ ਹਾਰ ਅਤੇ ਮੋਤੀਆਂ ਦੀ ਮਾਲਾ, ਇਹ ਦੀਨ ਅਤੇ ਦੁਨੀਆਂ ਦੀ ਸੱਚੀ ਧਰਮਸ਼ਾਲਾ, ਭਗਤੀ ਅਤੇ ਸ਼ਕਤੀ ਨਾਲ ਇਹ ਜਗ੍ਹਾ ਭਰਪੂਰ ਹੈ। ਇੱਥੇ ਸ਼ਰਧਾਲੂਆਂ ਦੀ ਝੋਲੀ ਭਰਦਾ ਰੂਹਾਨੀਅਤ ਦਾ ਨੂਰ ਹੈ। ਜਿਵੇਂ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਹੈ ਨਾ, ਉੱਥੇ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਅਤੇ ਜਿਹੜਾ ਅਕਾਲ ਤਖਤ ਹੈ ਉਹ ਸਿੱਖਾਂ ਦੀ ਸੁਪਰੀਮ ਅਥਾਰਟੀ ਹੈ, ਅਤੇ ਜਿਹੜਾ ਗੁਰੂ ਘਰ ਹੈ ਨਾ, ਉਹ ਹੈ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਸਾਹਿਬ। ਇਹ ਜਿਹੜਾ ਗੁਰਦੁਆਰਾ ਗਲੈਨਵੁੱਡ ਹੈ, ਦਰਬਾਰ ਸਾਹਿਬ ਹੈ, ਇੱਥੇ ਕੋਈ ਵਿਅਕਤੀ ਆਵੇ ਸਭ ਨੂੰ ਮਾਨਤਾਨ ਮਿਲਦਾ ਹੈ, ਅਤੇ ਅਰਦਾਸ ਇਹ ਕੀਤੀ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁਲਦੀਪ ਬਰਾੜ ਫੌਜ ਲੈ ਕੇ ਉਸਨੇ ਹਰਿਮੰਦਰ ਸਾਹਿਬ ਨੂੰ, ਅਕਾਲ ਤਖਤ ਨੂੰ ਘੇਰਾ ਪਾ ਲਿਆ ਹੈ। ਉਸਨੇ ਕਿਤਾਬ ਲਿਖੀ ਹੈ ਕੁਲਦੀਪ ਬਰਾੜ ਨੇ, ਲੈਫਟੀਨੈਂਟ ਨੇ, ਉਹ ਕਹਿੰਦਾ, ਉਹਦਾ ਨਾਂ ਹੈ ਸਾਕਾ ਨੀਲਾ ਤਾਰਾ। ਉਹਦੇ ਵਿੱਚ ਉਹ ਆਪਣੀ ਕਲਮ ਨਾਲ ਲਿਖਦਾ ਹੈ ਕਿ ਅਸੀਂ 6 ਲੱਖ ਸਰਕਾਰ ਦੇ ਹੁਕਮ ਨਾਲ ਫੌਜ ਲੈ ਕੇ ਪੰਜਾਬ ਵਿੱਚ ਲਿਆਂਦੀ, ਉਹਦੇ ਵਿੱਚੋਂ 1,33,000 ਨੇ ਘੇਰਾ ਪਾਇਆ ਅੰਮ੍ਰਿਤਸਰ ਨੂੰ, ਅਤੇ 2,50,000 ਨੇ 25 ਕਿਲੋਮੀਟਰ ਦੀ ਦੂਰੀ ਉੱਤੇ ਤੈਨਾਤ ਕਰ ਦਿੱਤਾ, ਅਤੇ ਜਿਹੜੀ ਬਾਕੀ ਤਕਰੀਬਨ ਕੋਈ 2.5 ਲੱਖ ਬਚੀ ਹੈ, ਉਹ ਪੰਜਾਬ ਦੇ ਹੋਰ ਗੁਰਦੁਆਰਿਆਂ ਨੂੰ, 37 ਗੁਰਧਾਮਾਂ ਨੂੰ ਘੇਰਾ ਪਾ ਲਿਆ। ਬਹਾਨਾ ਇਹ ਬਣਾਇਆ ਵੀ ਸੰਤ ਜਰਨੈਲ ਸਿੰਘ ਬਹੁਤ ਜ਼ਹਿਰੀਲੀ ਤਕਰੀਰ ਕਰਦਾ ਹੈ, ਉਹ ਬੜੇ ਖਤਰਨਾਕ ਭਾਸ਼ਣ ਦਿੰਦਾ ਹੈ, ਉਹਨੂੰ ਗ੍ਰਿਫਤਾਰ ਕਰਨਾ ਹੈ। ਚਲੋ ਮੰਨ ਲਓ, ਅਕਾਲ ਤਖਤ ਰਹਿੰਦੇ ਸਨ, ਉਹਨਾਂ ਨੂੰ ਗ੍ਰਿਫਤਾਰ ਕਰ ਲਵੋ। ਜਿਹੜੇ ਪੰਜਾਬ ਦੇ ਬਾਕੀ 37 ਗੁਰਦੁਆਰੇ ਸੀ ਜਿਨ੍ਹਾਂ ਨੂੰ ਆਰਮੀ ਨੇ ਘੇਰਾ ਪਾ ਲਿਆ ਸੀ, ਉੱਥੇ ਕਿਹੜਾ ਬਾਬਾ ਜਰਨੈਲ ਸਿੰਘ ਰਹਿੰਦਾ ਹੈ? ਅਸਲ ਵਿੱਚ ਇਹ ਵੀ ਜਿਨ੍ਹਾਂ ਪੰਜਾਬੀਆਂ ਵਿੱਚ ਅਣਖ ਹੈ ਨਾ, ਇਹਨਾਂ ਦੀ ਅਣਖ ਮਾਰਨੀ ਹੈ, ਇਹਨਾਂ ਦੀ ਗੈਰ ਅਤੇ ਗੜਸ ਨਹੀਂ ਰਹਿਣ ਦੇਣੀ, ਇਹਨਾਂ ਨੂੰ ਪੈਰਾਂ ਵਿੱਚ ਇਹਨਾਂ ਦੀਆਂ ਪੱਗਾਂ ਮਿਲਾਉਣੀਆਂ ਨੇ, ਤਾਂ ਕਰਕੇ ਸਾਡੇ ਗੁਲਾਮ ਬਣੇ ਰਹਿਣ। ਪਰ ਸਾਧ ਸੰਗਤ, ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ, ਉਹ ਪੰਜਾਬ ਦੇ ਸਿੱਖੋ ਯਾਦ ਰੱਖਿਓ, ਅਸੀਂ ਉਦੋਂ ਨਾ ਕਿਸੇ ਦੀ ਈਨ ਮੰਨੀ ਜਦੋਂ ਤਨ ਤੋਂ ਲੱਥਾ ਸੀ ਚੰਮ ਸਾਡਾ, ਸਾਨੂੰ ਮਾਰ ਮੁਕਾਉਣ ਲਈ ਕਈ ਆਏ, ਕਾਇਮ ਰਿਹਾ ਸੰਗਰਾਮ ਦਾ ਥੰਮ ਸਾਡਾ, ਰਹਿਣਾ ਕਿਸੇ ਦੇ ਨਹੀਂ ਦੁਬੇਲ ਹੋ ਕੇ, ਚੱਲਿਆ ਆਇਆ ਏ ਸ਼ੁਰੂ ਤੋਂ ਕੰਮ ਸਾਡਾ, ਸਭ ਕਿਛ ਕੌਮ ਦੇ ਲੇਖੇ ਲਗਾ ਦਿਆਂਗੇ, ਜਦੋਂ ਤੀਕ ਹੈ ਦਮ ਵਿੱਚ ਦਮ ਸਾਡਾ।
1: ਦੇਸ਼ ਭਗਤੀ

0: ਸਾਲ ਪਹਿਲਾਂ ਇਹੀ ਦਿਨ ਸੀ, ਮਈ ਦਾ ਪਿਛਲਾ ਪੱਖ ਅਤੇ ਜੂਨ ਦਾ ਪਹਿਲਾ ਹਫ਼ਤਾ, ਜਦੋਂ ਅੰਮ੍ਰਿਤਸਰ ਅਤੇ ਪੰਜਾਬੀਆਂ ਨੂੰ ਘੇਰਾ ਬਣਾਇਆ ਵੀ ਇਹਨਾਂ ਦੀ ਅਣਖ ਸਰਕਾਰ ਕਹਿੰਦੀ ਮਿੱਟੀ ਵਿੱਚ ਮਿਲਾਉਣੀ ਹੈ। ਇੱਕ ਪਾਸੇ ਦਿੱਲੀ ਦਾ ਤਖ਼ਤ ਹੈ, ਦੂਜੇ ਪਾਸੇ ਸਿੱਖਾਂ ਦੀ ਸਿਰਮੌਰ ਅਥਾਰਟੀ ਹੈ ਅਕਾਲ ਤਖ਼ਤ। ਇੱਕ ਬੰਨੇ ਕੁਲਦੀਪ ਬਰਾੜ ਫੌਜ ਲੈ ਕੇ ਆਇਆ ਹੈ, ਉਸ ਨੂੰ ਰੋਕਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਹੈ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਮੈਂ ਇਤਿਹਾਸ ਦੀ ਝਾਤ ਤੁਹਾਨੂੰ ਪਵਾਵਾਂ। ਡਿਸਟ੍ਰਿਕਟ ਫਰੀਦਕੋਟ ਵਿੱਚ ਇੱਕ ਪਿੰਡ ਹੈ, ਉਸ ਨਗਰ ਦਾ ਨਾਮ ਹੈ ਛੱਤੇਆਣਾ। ਉੱਥੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ, ਉਹਦਾ ਨਾਮ ਹੈ ਗੁਰਦੁਆਰਾ ਗੁਪਤਸਰ ਸਾਹਿਬ। ਉਹਦਾ ਇਤਿਹਾਸ ਇੱਦਾਂ ਹੈ ਕਿ ਜਦੋਂ ਦਸਮ ਪਾਤਸ਼ਾਹ ਜੀ ਉੱਥੇ ਗਏ ਨਾ ਫਰੀਦਕੋਟ ਜ਼ਿਲ੍ਹੇ ਵਿੱਚ, ਅਤੇ ਜਦੋਂ ਤੁਰਨ ਲੱਗੇ ਕੁਝ ਦਿਨ ਠਹਿਰ ਕੇ, ਅਤੇ ਜਿਹੜੇ ਬਰਾੜ ਭਰਤੀ ਹੋਏ ਸੀ ਨਾ ਸਿਪਾਹੀ, ਉਹ ਕਹਿੰਦੇ ਸਤਿਗੁਰੂ ਸਾਨੂੰ ਤਨਖਾਹਾਂ ਦਿੱਤੀਆਂ ਜਾਣ, ਸਾਡੇ ਪਰਿਵਾਰਾਂ ਦਾ ਪਿੱਛੇ ਮੰਦਾ ਹਾਲ ਹੈ। ਸਤਿਗੁਰੂ ਕਹਿੰਦੇ ਖਜ਼ਾਨਾ ਥੋੜ੍ਹਾ ਜਿਹਾ ਮਸਤਾਨਾ ਹੈ, ਠਹਿਰ ਜਾਓ ਦੋ ਚਾਰ ਦਿਨ। ਉਹ ਕਹਿੰਦੇ ਨਹੀਂ ਮਹਾਰਾਜ, ਅਸੀਂ ਤੁਹਾਡੇ ਨਾਲ ਤਾਂ ਜਾਣਾ ਹੈ ਜੇ ਪਿਛਲਾ ਬਕਾਇਆ ਦਿਓਗੇ ਤਾਂ। ਮਹਾਰਾਜ ਨੇ ਇਹੋ ਜਿਹਾ ਕ੍ਰਿਸ਼ਮਾ ਖੇਡ ਕੀਤਾ, ਇੱਕ ਸ਼ਰਧਾਲੂ ਆਇਆ, ਉਹਨੇ ਥੈਲੀ ਵਿੱਚ ਸੋਨੇ ਦੀਆਂ ਮੋਹਰਾਂ ਮਹਾਰਾਜ ਨੂੰ ਉੱਥੇ ਛੱਤੇਆਣਾ ਪਿੰਡ ਵਿੱਚ ਭੇਟਾ ਕਰ ਦਿੱਤੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਓ ਬਈ ਜਵਾਨੋ, ਲੈ ਲਓ ਆਪਣੀਆਂ ਤਨਖਾਹਾਂ, ਗੱਫਾ ਆ ਗਿਆ, ਗੁਰੂ ਨਾਨਕ ਨੇ ਭੇਜ ਦਿੱਤਾ ਹੈ। ਜਿੰਨੀ ਜਿੰਨੀ ਕਿਸੇ ਦੀ ਤਨਖਾਹ ਬਣਦੀ ਸੀ ਨਾ, ਉਹਨਾਂ ਨੂੰ ਮਹਾਰਾਜ ਜੀ ਨੇ ਸੋਨੇ ਦੀਆਂ ਮੋਹਰਾਂ ਵੰਡ ਦਿੱਤੀਆਂ। ਇੱਕ ਬਰਾੜ ਨਹੀਂ ਆਇਆ, ਉਹਦਾ ਨਾਮ ਹੈ ਭਾਈ ਦਾਨ ਸਿੰਘ, ਪਿੱਛੇ ਖੜ੍ਹਾ ਹੈ। ਜਦੋਂ ਸਾਰੇ ਫੌਜੀਆਂ ਨੇ ਆਪਣੀ ਬਣਦੀ ਤਨਖਾਹ ਲੈ ਲਈ ਨਾ, ਪੈਸੇ ਲੈ ਲਵੇ, ਅਤੇ ਦਾਨ ਸਿੰਘ ਪਿੱਛੇ ਖੜ੍ਹਾ ਹੈ, ਸਤਿਗੁਰ ਦੇ ਦਰਸ਼ਨ ਕਰਦਾ ਹੈ। ਮਹਾਰਾਜ ਨੇ ਕਿਹਾ ਭਾਈ ਦਾਨ ਸਿੰਘ ਜੀ ਅੱਗੇ ਆਓ ਅਤੇ ਤੁਸੀਂ ਵੀ ਆਪਣੇ ਪੈਸੇ ਲੈ ਲਓ। ਅਤੇ ਭਾਈ ਦਾਨ ਸਿੰਘ ਪਤਾ ਕੀ ਕਹਿੰਦਾ, ਉਹ ਕਹਿੰਦਾ ਪੁੱਤਰਾਂ ਦੇ ਦਾਨੀਆਂ, ਮੈਂ ਪੈਸੇ ਨਹੀਂ ਲੈਣੇ, ਮੇਰੀ ਗਰੀਬ ਦੀ ਝੋਲੀ ਵਿੱਚ ਸਿੱਖੀ ਪਾ ਦਿਓ। ਸਾਧ ਸੰਗਤ ਗੁਰਦੁਆਰੇ ਆ ਕੇ ਹਰ ਬੰਦਾ ਕੋਈ ਸਿੱਖੀ ਦੀ ਦਾਤ ਥੋੜ੍ਹਾ ਮੰਗਦਾ ਹੈ, ਕੋਈ ਕਹਿੰਦਾ ਬਾਬਾ ਸਾਡਾ ਘਰ ਵੱਡਾ ਬਣਾ ਦੇ, ਕੋਈ ਵੱਡੀ ਗੱਡੀ ਮੰਗਦਾ ਹੈ, ਕੋਈ ਕਹਿੰਦਾ ਸਾਡੀ ਧੀ ਨੂੰ PR ਨਹੀਂ ਮਿਲੀ ਉਹ ਮਿਲ ਜਾਏ, ਸਾਡੀ ਨੂੰਹ ਦਾ ਵੀਜ਼ਾ ਨਹੀਂ ਲੱਗ ਰਿਹਾ ਉਹ ਲੱਗ ਜਾਏ। ਸਾਡੀਆਂ ਧਰਦਾਸਾਂ ਨੇ ਇੱਦਾਂ ਦੀਆਂ, ਕੋਈ ਗੁਰੂ ਘਰੋਂ ਆ ਕੇ ਸਿੱਖੀ ਥੋੜ੍ਹਾ ਮੰਗਦਾ ਹੈ। ਦਾਨ ਸਿੰਘ ਕਹਿੰਦਾ ਦਾਤਾ ਮੈਂ ਪੈਸੇ ਨਹੀਂ ਲੈਣੇ, ਸਿੱਖੀ ਦੀ ਦਾਤ ਗਰੀਬ ਦੀ ਝੋਲੀ ਵਿੱਚ ਪਾ ਦਿਓ। ਮਹਾਰਾਜ ਨੇ ਕਿਹਾ ਜਾਓ, ਵਾਹਿਗੁਰੂ ਕਿਰਪਾ ਕਰੇਗਾ, ਤੁਹਾਡੀ ਅੰਸ਼ ਬੰਸ਼ ਪ੍ਰਫੁੱਲਤ ਹੋਏਗੀ। ਸਾਧ ਸੰਗਤ ਜਿਹੜੀਆਂ ਮੋਹਰਾਂ ਵੰਡ ਦਿੱਤੀਆਂ, ਅਤੇ ਅੱਧੀ ਖੁਰਜੀ ਵੀ ਨਾ ਅੱਗੀ, ਥੈਲੀ ਵੀ ਨਾ ਮੁੱਕੀ, ਅਤੇ ਬਾਕੀ ਮੋਹਰਾਂ ਬਚ ਗਈਆਂ। ਦਇਆ ਸਿੰਘ ਕਹਿੰਦਾ ਸਤਿਗੁਰੂ ਇਹਨਾਂ ਮੋਹਰਾਂ ਦਾ ਕੀ ਕਰਨਾ ਹੈ? ਮਹਾਰਾਜ ਨੇ ਕਿਹਾ ਕਈ ਲਿਆਓ, ਟੋਆ ਪੁੱਟੋ। ਟੋਆ ਪੁੱਟ ਦਿੱਤਾ ਅਤੇ ਵਿੱਚ ਮੋਹਰਾਂ ਦੱਬ ਦਿੱਤੀਆਂ ਜਿਹੜੀਆਂ ਬਚੀਆਂ ਸੀ। ਕੋਈ ਬੰਦਾ ਸੋਨੇ ਦੀਆਂ ਮੋਹਰਾਂ ਦੱਬ ਦੇਵੇਗਾ ਧਰਤੀ ਵਿੱਚ? ਵਾਹਿਗੁਰੂ ਗੋਬਿੰਦ ਸਿੰਘ, ਨਾ ਤਾਂ ਤੂੰ ਆਪਣੇ ਪੁੱਤਰਾਂ ਨਾਲ ਹੀ ਬਹੁਤਾ ਪਿਆਰ ਕੀਤਾ ਹੈ, ਅਤੇ ਨਾ ਮਾਇਆ ਅਤੇ ਸੋਨੇ ਨਾਲ ਹੀ ਤੇਰਾ ਪਿਆਰ ਹੈ। ਦੁਨੀਆ ਤਾਂ ਮਿੰਟ ਮਿੰਟ 'ਤੇ ਇਸੇ ਪ੍ਰਕਾਰ ਆ ਕੇ ਸੰਸਾਰ ਵਿੱਚ ਮਾਇਆ ਪਿੱਛੇ ਲੈ ਕੇ ਆਪਣੇ ਧਰਮ ਅਤੇ ਆਪਣੀ ਅਣਖ ਤੋਂ ਥਿੜਕ ਜਾਂਦੀ ਹੈ। ਜਦੋਂ ਸਤਿਗੁਰੂ ਨੇ ਬਚੀਆਂ ਹੋਈਆਂ ਮੋਹਰਾਂ ਉੱਥੇ ਦੱਬ ਦਿੱਤੀਆਂ, ਉੱਤੇ ਮਿੱਟੀ ਪਵਾ ਦਿੱਤੀ, ਅਤੇ ਸਤਿਗੁਰੂ ਕਹਿੰਦੇ ਸਾਡਾ ਗੁਪਤ ਖਜ਼ਾਨਾ ਹੈ। ਦਇਆ ਸਿੰਘ ਕਹਿੰਦਾ ਮਹਾਰਾਜ ਕੁਝ ਮੋਹਰਾਂ ਰੱਖ ਲਈਏ। ਮਹਾਰਾਜ ਕਹਿੰਦੇ ਗੁਪਤ ਖਜ਼ਾਨਾ ਹੈ ਸਾਡਾ, ਕੋਈ ਗੱਲ ਨਹੀਂ, ਜਦੋਂ ਲੋੜ ਪਈ ਲੈ ਲਵਾਂਗੇ। ਉਸੇ ਗੁਪਤ ਖਜ਼ਾਨਾ ਜਿੱਥੇ ਦੱਬਿਆ ਉੱਥੇ ਅੱਜ ਗੁਰਦੁਆਰਾ ਗੁਪਤਸਰ ਸਾਹਿਬ ਹੈ। ਅਤੇ ਯਾਦ ਰੱਖਣਾ, ਗੁਰੂ ਨਾਨਕ ਦੇ ਘਰ ਵੀ ਤਿੰਨ ਤਰ੍ਹਾਂ ਦੇ ਬੰਦੇ ਆਉਂਦੇ ਹੈ। ਜਿੰਨੀ ਵੀ ਸੰਗਤ ਬੈਠੀ ਹੈ ਨਾ, ਇਹਦੇ ਵੀ ਜਿਹੜੇ ਗੁਰਮੁਖ ਵੀਰ ਭੈਣਾਂ ਬੈਠੇ ਨੇ, ਤਿੰਨ ਤਰ੍ਹਾਂ ਦੀ ਕੈਟਾਗਰੀ ਹੈ। ਉਹ ਕਿਹੜੇ ਨੇ ਤਿੰਨ? ਮਹਾਰਾਜ ਨੇ ਬਾਣੀ ਵਿੱਚ ਦੱਸੇ, ਉਹ ਮਹਾਰਾਜ ਕਹਿੰਦੇ ਗਿਆਨੀ, ਧਿਆਨੀ, ਚਤਰ। ਤਿੰਨ ਤਰ੍ਹਾਂ ਦੇ ਬੰਦੇ ਸੰਗਤ ਵਿੱਚ ਆਉਂਦੇ, ਇੱਕ ਤਾਂ ਗੁਰੂ ਗੁਰਮਤ ਦਾ ਗਿਆਨ ਲੈਣ ਵਾਸਤੇ, ਇੱਕ ਸੁਰਤੀ ਨੂੰ ਧਿਆਨ ਨੂੰ ਨਿਰੰਕਾਰ ਦੇ ਚਰਨਾਂ ਨਾਲ ਜੋੜਨ ਵਾਸਤੇ, ਅਤੇ ਇੱਕ ਮੇਰੇ ਵਰਗੇ ਚਾਤਰ ਲੋਕ ਆਉਂਦੇ ਹੈ। ਉਹਨਾਂ ਨੇ ਆਪ ਤਾਂ ਨਾ ਸੇਵਾ ਕਰਨੀ ਹੈ, ਨਾ ਗੁਰੂ ਕੀ ਗੋਲਕ ਵਿੱਚ ਕੋਈ ਪੈਸਾ ਪਾਉਣਾ ਹੈ। ਦੂਜਿਆਂ ਵੱਲੇ ਵੇਖੀ ਜਾਣਾ ਵੀ ਇਹਨੇ ਕਿੰਨੇ ਪੈਸੇ ਪਾਏ, ਉਹ ਕਿੰਨੇ ਲੈ ਗਿਆ, ਇਹਨੇ ਕੀ ਕੀਤਾ, ਨੁਕਸ ਕੱਢਣੇ ਆ ਕੇ। ਸੇਵਾ ਕਰਨੀ ਨਹੀਂ। ਬਾਬਾ ਜੀ ਬਾਣੀ ਵਿੱਚ ਕਹਿੰਦੇ ਆਪਣਾ ਦੇਹ ਚੁਰੂ ਭਰ ਪਾਨੀ ਤੇਹੇ ਨਿੰਦੇ ਜਿਹ ਗੰਗਾ ਨਹੀਂ। ਕੁਝ ਕੁ ਲੋਕ ਨੇ ਗਿਆਨ ਲੈਣ ਵਾਸਤੇ ਆਉਂਦੇ ਨੇ, ਕੁਝ ਧਿਆਨ ਲੈਣ ਵਾਸਤੇ ਆਉਂਦੇ ਨੇ, ਕੁਝ ਚਲਾਕ ਬਣ ਕੇ ਆਉਂਦੇ ਹੈ। ਜਿਹੜੇ ਚਲਾਕ ਜਿਹੇ ਬੰਦੇ ਬੈਠੇ ਸੀ ਨਾ ਗੁਰੂ ਗੋਬਿੰਦ ਸਿੰਘ ਕੋਲ, ਉਹ ਮੌਕਾ ਤਾੜਦੇ ਰਹੇ ਵੀ ਮਹਾਰਾਜ ਨੇ ਥੈਲੀ ਵਿੱਚੋਂ ਅੱਧੀਆਂ ਮੋਹਰਾਂ ਤਾਂ ਤਨਖਾਹ ਵੰਡ ਦਿੱਤੀ ਹੈ, ਅਤੇ ਜਿਹੜੀਆਂ ਬੱਚੀਆਂ ਨੇ ਉਹ ਧਰਤੀ ਵਿੱਚ ਦੱਬ ਦਿੱਤੀਆਂ। ਕੋਈ ਨਹੀਂ, ਜਦੋਂ ਰਾਤ ਨੂੰ ਗਏ ਆਪਾਂ ਕੱਢ ਲੈਣੀਆਂ ਸਾਰੀਆਂ। ਚਲਾਕ ਬੰਦਿਆਂ ਦੀ ਸੁਰਤੀ ਦੇਖੋ। ਸ਼ਾਮ ਨੂੰ ਮਹਾਰਾਜ ਅਗਲੇ ਪਿੰਡ ਚਲੇ ਗਏ ਛੱਤੇਆਣੇ ਤੋਂ, ਅਤੇ ਉਹ ਜਿਹੜੇ ਚਲਾਕ ਬੰਦੇ ਸੀ ਜਿਨ੍ਹਾਂ ਵੇਖਿਆ ਸੀ ਵੀ ਮੋਹਰਾਂ ਦੱਬੀਆਂ, ਉਹ ਰਾਤ ਨੂੰ ਕਹੀ ਲੈ ਕੇ ਅਤੇ ਇੱਕ ਛਾਨਾ ਲੈ ਕੇ ਰੰਬੇ ਲੈ ਕੇ ਉਹ ਥਾਂ ਪੁੱਟਣੀ ਸ਼ੁਰੂ ਕਰ ਦਿੱਤੀ। ਡੂੰਘਾ ਟੋਆ ਪੁੱਟਿਆ ਅਤੇ ਮੋਰ ਇੱਕ ਵੀ ਨਾ ਲੱਭੀ। ਜਦੋਂ ਇੱਕ ਵੀ ਨਾ ਲੱਭੀ ਉਹ ਰੇਤਾ ਨੂੰ ਛਾਣਿਆ ਛਾਨਣੇ ਨਾਲ, ਚਲੋ ਛਾਣ ਕੇ ਸ਼ਾਇਦ ਮਹਾਰਾਜ ਨੇ ਬੜੀਆਂ ਮੋਹਰਾਂ ਦਬਾਈਆਂ ਸੀ, ਕੱਢ ਲਈਏ। ਜਦੋਂ ਕੁਝ ਵੀ ਨਾ ਮਿਲਿਆ ਸ਼ਰਮਸ਼ਾਰ ਹੋ ਕੇ ਘਰਾਂ ਨੂੰ ਆ ਗਏ। ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਭਾਈ ਦਾਨ ਸਿੰਘ ਨੇ ਸਿੱਖੀ ਦੀ ਦਾਤ ਮੰਗੀ, ਅਤੇ ਇੱਕ ਉਹ ਚਾਤਰ ਲੋਕ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੀਆਂ ਦੱਬੀਆਂ ਹੋਈਆਂ ਮੋਹਰਾਂ ਨੂੰ ਪੁੱਟਣ ਵਾਸਤੇ ਅੱਧੀ ਰਾਤ ਆ ਗਏ। ਉਹ ਜਿਨ੍ਹਾਂ ਨੇ ਮੋਹਰਾਂ ਪੁੱਟਣ ਵਾਸਤੇ ਜਿਹੜੇ ਆਏ ਅਤੇ ਸੰਗ ਸ਼ਰਮ ਨਾਲ ਮੁੜ ਗਏ ਵਾਪਸ ਉਹਨਾਂ ਦੇ ਘਰ। ਉਹ ਫਰੀਦਕੋਟ ਜ਼ਿਲ੍ਹੇ ਵਿੱਚ ਪਿੰਡ ਹੈ ਪੱਤੋ ਹੀਰਾ ਸਿੰਘ, ਉੱਥੇ ਕੁਲਦੀਪ ਸਿੰਘ ਬਰਾੜ ਦਾ ਜਨਮ ਹੋਇਆ, ਅਤੇ ਜਿਹੜਾ ਭਾਈ ਦਾਨ ਸਿੰਘ ਸੀ ਨਾ ਉਹਨਾਂ ਦੀ ਅੰਸ਼ ਵਿੱਚ ਉਹ ਰੋਡੇ ਪਿੰਡ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਹੋਇਆ। ਆਹ ਬੰਦੇ ਦੇ ਪਿਛੋਕੜ ਦਾ ਅਰਥ ਹੁੰਦਾ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਕਮਾਈਆਂ ਅਤੇ ਨੇਕ ਨੀਤੀਆਂ ਵਿਖਾਈਆਂ ਨੇ, ਉਹਨਾਂ ਦੇ ਘਰ ਨੇਕ ਪੁੱਤਰ ਜਨਮਦੇ ਹੈ, ਉਹਨਾਂ ਦੇ ਚਲੇ ਜਾਣ ਤੋਂ ਮਗਰ ਉਹਨਾਂ ਦਾ ਨਾਮ ਰੌਸ਼ਨ ਦੀ ਤਰ੍ਹਾਂ ਚੱਕਦਾ ਹੈ। ਜਿਹੜੇ ਲੋਕ ਬੇਈਮਾਨ ਹੁੰਦੇ ਹੈ ਧੀਆਂ ਪੁੱਤ ਉਹਨਾਂ ਦੇ ਘਰ ਵੀ ਪੈਦਾ ਹੁੰਦੇ ਹੈ, ਪਰ ਹੁੰਦੇ ਨੇ ਕੁਲਦੀਪ ਬਰਾੜ ਵਰਗੇ। ਉਸ ਨੇ ਅਨਾਊਂਸ ਕਰਕੇ ਕਿਹਾ, ਉਹ ਜਰਨੈਲ ਸਿੰਘਾ ਮੇਰੀ ਫੌਜ ਆਉਣ ਲੱਗੀ ਹੈ, ਬੂਟ ਪਾ ਕੇ ਪਕਰਮਾਂ ਵਿੱਚ ਤਗੜਾ ਹੋ ਜਾ, ਪਹਿਲੋਂ ਮੇਰੀ ਗੱਲ ਮੰਨ, ਸੁੱਟਦੇ ਹਥਿਆਰ ਕੀ ਲੈਣਾ ਸੀ ਸਰਕਾਰਾਂ ਨਾਲ ਮੱਥਾ ਲਾ ਕੇ ਕਦੇ ਕੋਈ ਪੂਰਾ ਨਹੀਂ ਨਿਭਿਆ, ਆਤਮ ਸਮਰਪਣ ਕਰਦੇ ਤੈਨੂੰ ਮੂੰਹੋਂ ਮੰਗੇ ਇਨਾਮ ਅਤੇ ਅਮੈਰੀਕਾ ਦੇ ਡਾਲਰ ਦਿੱਤੇ ਜਾਣਗੇ, ਤੈਨੂੰ ਅਤੇ ਤੇਰੇ ਬੱਚਿਆਂ ਨੂੰ ਅਮੈਰੀਕਾ ਕਨੇਡਾ ਪੱਕਾ ਕਰਾ ਦਿੱਤਾ ਜਾਏਗਾ। ਉਸ ਟਾਈਮ 'ਤੇ ਬਾਬਾ ਜਰਨੈਲ ਸਿੰਘ ਨੇ ਕਿਹਾ, ਉਹ ਕੁਲਦੀਪ ਬਰਾੜ ਯਾਦ ਰੱਖੀ, ਮੱਖੀਆਂ ਜੂਠ 'ਤੇ ਜਿਗਦੀਆਂ ਨੇ ਅਤੇ ਸ਼ੇਰਾਂ ਨੇ ਕਦੇ ਘਾਹ ਨਹੀਂ ਖਾਧਾ, ਜਿਹੜਾ ਸਾਨੂੰ ਤੂੰ ਲਾਲਚ ਦਿਖਾ ਰਿਹਾ ਹੈ ਨਾ ਅਮੈਰੀਕਾ ਦੇ ਡਾਲਰਾਂ ਦਾ, ਤੇਰੇ ਡਾਲਰਾਂ ਨੂੰ ਜਰਨੈਲ ਸਿੰਘ ਪੈਰ ਦੀ ਜੁੱਤੀ ਦੀ ਨੋਕ ਉੱਤੇ ਠਕਰਾ ਦੇਵੇਗਾ।
1: ਉਹ ਫੁੱਲ ਜਹਾਲ ਤੇ ਖੜੇ ਰਹਿੰਦੇ
0: ਜੀਓ ਜੀਓ,
1: ਉਹ ਫੁੱਲ ਜਹਾਲ ਤੇ ਖੜੇ ਰਹਿੰਦੇ ਤੇ ਜਿਹੜੇ

0: ਉਹਨਾਂ ਉੱਤੋਂ ਸਰਵਾਰ ਨੇ ਕਰੇ ਦੁਨੀਆ ਜਿਹੜੇ ਦੇਸ਼ ਖਾਤਰ ਜਾਨਾ ਵਾਰਦੇ ਨੇ।
1: ਸਤਿਕਾਰਯੋਗ ਖਾਲਸਾ ਜੀ, ਮੈਂ ਬੇਨਤੀ ਕਰ ਰਿਹਾ ਸਾਂ, ਕੁਲਦੀਪ ਬਰਾੜ ਨੇ ਸਾਊਂਡ ਲਗਾਇਆ ਹੈ, ਸਪੀਕਰ ਹੱਥੇ ਫੜਿਆ ਹੈ, ਕਹਿੰਦਾ ਉਹ ਜਰਨੈਲ ਸਿੰਘਾ, ਜੇ ਤੂੰ ਮੇਰਾ ਹੁਕਮ ਨਾ ਮੰਨਿਆ, ਸਰਕਾਰ ਦਾ ਬਚਨ ਨਾ ਮੰਨਿਆ, ਯਾਦ ਰੱਖੀ ਸਾਡੇ ਫੌਜੀ ਅੱਗੇ ਵਧਣ ਲੱਗੇ ਹੈ, ਅਸੀਂ 3 ਘੰਟਿਆਂ ਦੇ ਅੰਦਰ ਅੰਦਰ ਅਕਾਲ ਤਖ਼ਤ ਦੇ ਲਾਗੇ ਆ ਜਾਣਾ ਹੈ, ਅਤੇ ਅਗਲੇ 2 ਘੰਟਿਆਂ ਵਿੱਚ ਅਸੀਂ ਤੈਨੂੰ ਬੰਨ ਕੇ ਹੈਲੀਕਾਪਟਰ ਬਿਠਾ ਕੇ ਔਰ ਦਿੱਲੀ ਪਹੁੰਚਾ ਦੇਣਾ, ਫਿਰ ਚੰਗਾ ਰਹੇਗਾ। ਰੋਹ ਵਿੱਚ ਭਰੇ ਹੋਏ ਉਸ ਬਰਾੜ ਸੰਤ ਜਰਨੈਲ ਸਿੰਘ ਨੇ ਕਿਹਾ, ਉਹ ਕੁਲਦੀਪ ਯਾਦ ਰੱਖ, ਜਦੋਂ ਤੇਰੇ ਸਿਪਾਹੀ ਬੂਟ ਪਾ ਕੇ ਗੁਰੂ ਰਾਮਦਾਸ ਦੇ ਪ੍ਰਕਰਮਾਂ ਵਿੱਚ ਆਪਣਾ ਕਦਮ ਧਰਨਗੇ, ਤੁਹਾਨੂੰ ਅਕਾਲ ਤਖ਼ਤ ਦਾ ਕਬਜ਼ਾ ਮਿਲੇ ਜਾਂ ਨਾ ਮਿਲੇ, ਤੁਹਾਡੀ ਛਾਤੀ ਵਿੱਚੋਂ ਛਾਂ ਛਾਂ ਕਰਦੀਆਂ ਗੋਲੀਆਂ ਜ਼ਰੂਰ ਪਾਰ ਕੱਢਾਂਗੇ। ਆਹ ਹੁੰਦੀ ਹੈ ਅਣਖ ਦੀ ਗੱਲ। ਉਹਨੇ ਕਿਹਾ ਤੁਹਾਨੂੰ ਕਬਜ਼ਾ ਅਕਾਲ ਤਖ਼ਤ ਦਾ ਮਿਲੇ ਜਾਂ ਨਾ ਮਿਲੇ, ਜਦੋਂ ਤੁਸੀਂ ਅੱਗੇ ਆਓਗੇ ਤੁਹਾਡੀ ਛਾਤੀ ਜ਼ਰੂਰ ਛਲਣੀ ਕਰਾਂਗੇ। ਫਿਰ ਕੀ ਸੀ, 2200 ਫੌਜੀ ਭੇਜ ਦਿੱਤੇ ਬੂਟਾਂ ਸਣੇ ਪ੍ਰਕਰਮਾਂ ਵਿੱਚ, ਪਤਾ ਕਿਵੇਂ, ਜਿਵੇਂ ਲੰਮੇ ਪੈ ਕੇ ਨਾ ਰੀਂਗਣ ਵਾ ਸੱਪ ਜਾਂ ਸਗੋ ਤੁਰਦੀ ਹੈ, ਇੱਦਾਂ ਪ੍ਰਕਰਮਾਂ ਜਿੱਧਰ ਬਾਬਾ ਦੀਪ ਸਿੰਘ ਜੀ ਇਸ ਪਾਸੋਂ ਤੁਰੇ ਜਾਣ, ਅਤੇ ਅਗਲੇ ਪਾਸੇ ਜਰਨਲ ਛਬੇਗ ਸਿੰਘ ਨੇ ਉਹ ਛਬੀਲ ਦੇ ਲਾਗੇ ਜਿਹੜਾ ਕਮਰਾ ਹੈ ਉਹਦੇ ਵਿੱਚ ਵੱਡੇ ਮੇਜ਼ ਜਿੱਡਾ ਡੂੰਘਾ ਟੋਆ ਪੁੱਟ ਕੇ, ਜਿਹੜੀ ਬੁਨਿਆਦ ਹੈ ਥੱਲੇ ਵਾਲਾ ਫਰਸ਼ ਉਹਨੂੰ 3 ਇੰਚ ਛੱਡ ਕੇ ਉੱਤੇ ਵਰਮੇ ਨਾਲ ਸੁਰਾਖ ਪਾਏ ਹੋਏ ਸੀ, ਉਹਦੇ ਵਿੱਚ ਸਟੇਨਾਂ ਦੀਆਂ ਨਾਲੀਆਂ ਵਿੱਚ ਫਿੱਟ ਕੀਤੀਆਂ ਹੋਈਆਂ ਸੀ, ਕਿਉਂਕਿ ਫੌਜ ਨੇ ਆਉਣਾ ਹੈ ਰੀਂਗਣਵਾ। ਕਹਿੰਦੇ ਨੇ 1950 ਈਸਵੀ ਨੂੰ ਕੁਲਦੀਪ ਬਰਾੜ ਜਦੋਂ ਆਰਮੀ ਵਿੱਚ ਭਰਤੀ ਹੋਇਆ ਅਤੇ ਇਹਨੇ ਰੰਗਰੂਟੀ ਜਨਰਲ ਛਬੇਗ ਸਿੰਘ ਕੋਲੋਂ ਕੀਤੀ ਹੈ। ਇੱਕ ਪਾਸੇ ਗੁਰੂ ਅਤੇ ਦੂਜੇ ਪਾਸੇ ਚੇਲਿਆਂ ਦੀ ਫੌਜ, ਗੁਰੂ ਤਾਂ ਗੁਰੂ ਹੀ ਹੁੰਦਾ ਹੈ ਨਾ, ਚੇਲੇ ਭਾਵੇਂ ਜਿੰਨੇ ਮਰਜ਼ੀ, ਉਹਨਾਂ ਨੂੰ ਪਤਾ ਸੀ ਇਹ ਮੇਰੇ ਚੇਲਿਆਂ ਨੇ, ਰੀਂਗਣਵਾ ਅੱਗੇ ਵਧਣਾ ਹੈ ਅਤੇ ਅਸੀਂ ਇਹਨਾਂ ਦਾ ਬੁਸਾੜ ਕਿਵੇਂ ਭੰਨਣਾ ਹੈ। ਉਹ ਜਿਹੜੇ ਫੌਜੀ ਉਹਨਾਂ ਦਾ ਮੂੰਹ ਚੱਕੇ ਅਕਾਲ ਤਖ਼ਤ ਵੱਲੇ, ਕੁਝ ਧਰਤੀ 'ਤੇ ਲੇਟੇ ਰੀਂਗਣਵਾ ਆ ਰਹੇ ਸੀ, ਜਦੋਂ ਲਾਗੇ ਆ ਗਏ ਨਾ ਉਸ ਟਾਈਮ 'ਤੇ ਜਨਰਲ ਛਬੇਗ ਸਿੰਘ ਨੇ ਕਿਹਾ, ਮੇਰੇ ਦੂਲਿਓ ਸਰਦਾਰੋ, ਆਏ ਹੋਏ ਦੁਸ਼ਮਣਾਂ ਦਾ ਸਵਾਗਤ ਕਰਨ ਵਾਸਤੇ ਜਰਾ ਮਰਦਾਂ ਵਾਂਗੂ ਅੱਗੇ ਵਧੋ। ਉਹਨਾਂ ਨੇ ਸੂਰਬੀਰ ਬਹਾਦਰਾਂ ਨੇ ਉਹਨਾਂ ਸੁਰਾਖਾਂ ਤਾਂ ਹੀ ਆਪਣੀਆਂ ਸਟੇਨਾਂ ਰਾਹੀਂ 2200 ਫੌਜੀਆਂ ਉੱਤੇ ਜਿਵੇਂ ਅਟੈਕ ਕੀਤਾ, ਉਸ ਦਾ ਜ਼ਿਕਰ ਢਾਡੀ ਜਥਾ ਤੁਹਾਡੀ ਸੇਵਾ ਵਿੱਚ ਹੈ।

0: ਹਿੰਦ ਦੇਸ਼ ਦੇ ਹਾਕਮ ਨੇ ਜਦ ਕਹਿਰ ਕਮਾਏ ਸੀ, ਹਿੰਦ ਦੇਸ਼ ਦੇ ਹਾਕਮ ਨੇ ਜਦ ਕਹਿਰ ਕਮਾਏ ਸੀ, ਵਿੱਚ ਪੰਜਾਬ ਦੇ ਗੁਰਧਾਮਾਂ ਨੂੰ ਘੇਰੇ ਪਾਏ ਸੀ, ਵਿੱਚ ਪੰਜਾਬ ਦੇ ਗੁਰਧਾਮਾਂ ਨੂੰ ਘੇਰੇ ਪਾਏ ਸੀ,
1: ਜਿੱਥੇ ਸੀ ਝੁਕਾਵਣ ਲੋਕੀ ਸਾਰੇ ਧਰਮਾਂ ਦੇ, ਲੋਕੀ ਸਾਰੇ ਧਰਮਾਂ ਦੇ,
0: ਬੱਬਰ ਸ਼ੇਰਾ ਚਣੇ ਚਬਾਏ ਵਿੱਚ ਪਰਕਰਮਾਂ ਦੇ, ਬੱਬਰ ਸ਼ੇਰਾ

0: ਜੇਠ ਮਹੀਨਾ ਤਪਦਾ ਪੈਂਦੀ ਗਰਮੀ ਕਹਿਰਾਂ ਦੀ, ਪੈਂਦੀ ਗਰਮੀ ਕਹਿਰਾਂ ਦੀ, ਲਾ ਕਰਫਿਊ ਡੱਕੀ ਸੰਗਤ ਪਿੰਡਾਂ ਸ਼ਹਿਰਾਂ ਦੀ, ਲਾ ਕਰਫਿਊ ਡੱਕੀ ਸੰਗਤ ਪਿੰਡਾਂ ਸ਼ਹਿਰਾਂ ਦੀ।
1: ਸਿੱਖ ਰਹਿਣੀ ਦੇਣੇ ਟੋਲੇ ਕਹਿਣ ਬਸ਼ਰਮਾ ਦੇ, ਟੋਲੇ ਕਹਿਣ ਬਸ਼ਰਮਾ ਦੇ,
0: ਬੱਬਰ ਸ਼ੇਰਾਂ ਚਣੇ ਚਬਾਏ ਵਿੱਚ ਪਰਕਰਮਾ ਦੇ, ਬੱਬਰ ਸ਼ੇਰਾਂ ਚਣੇ ਚਬਾਏ

0: ਪੰਥ ਗੁਰੂ ਨਾਲ ਜਾਣ ਪੁੱਛ ਜੋ ਮੱਥਾ ਲਾਉਂਦਾ ਏ ਹਾਂਜੀ ਮੱਥਾ ਲਾਉਂਦਾ ਏ ਹੋਵੇ ਚਕਨਾ ਚੂਰ ਪੱਥਰ ਨਾਲ ਜੋਟ ਕਰਾਉਂਦਾ ਏ ਹੋਵੇ ਚਕਨਾ ਚੂਰ ਪੱਥਰ ਨਾਲ ਜੋਟ ਕਰਾਉਂਦਾ ਏ
1: ਨੜੇ ਛਾਤੀਆਂ ਤਾਣ ਪਿਆਰੇ ਜੋ ਗੁਰ ਚਰਨਾਂ ਦੇ ਪਿਆਰੇ ਜੋ ਗੁਰ ਚਰਨਾਂ ਦੇ
0: ਬੱਬਰ ਸ਼ੇਰਾਂ ਚਣੇ ਚਬਾਏ ਵਿੱਚ ਪਰਕਰਮਾ ਦੇ ਬੱਬਰ ਸ਼ੇਰਾਂ ਚਣੇ ਚਬਾਏ

0: ਹੈਂਕੜ ਭਰਿਆ ਬੰਦਾ ਜੋ ਦੁੱਖ ਦੇਵੇ ਲੋਕਾਂ ਨੂੰ, ਹਾਂ ਦੁੱਖ ਦੇਵੇ ਲੋਕਾਂ ਨੂੰ, ਰੱਬ ਰਹਿਣ ਨਹੀਂ ਦਿੰਦਾ ਖੂਨ ਪੀਣੀਆਂ ਜੋਕਾਂ ਨੂੰ, ਰੱਬ ਰਹਿਣ ਨਹੀਂ ਦਿੰਦਾ ਖੂਨ ਪੀਣੀਆਂ ਜੋਕਾਂ ਨੂੰ,
1: ਨੂਰ ਨਬੇੜੇ ਹੋਣ ਅੰਤ ਨੂੰ ਕੀਤੇ ਕਰਮਾਂ ਦੇ, ਅੰਤ ਨੂੰ ਕੀਤੇ ਕਰਮਾਂ ਦੇ,
0: ਬੱਬਰ ਸ਼ੇਰਾਂ ਚਣੇ ਚਬਾਏ ਵਿੱਚ ਪਰਕਰਮਾਂ ਦੇ, ਬੱਬਰ ਸ਼ੇਰਾਂ ਚਣੇ ਚਬਾਏ ਵਿੱਚ ਪਰਕਰਮਾਂ ਦੇ, ਬੱਬਰ ਸ਼ੇਰਾਂ ਚਣੇ ਚਬਾਏ ਵਿੱਚ ਪਰਕਰਮਾਂ ਦੇ।
2: ਸਤਿਕਾਰਯੋਗ ਖਾਲਸਾ ਜੀ, ਧਿਆਨ ਦੇਣਾ, ਸਿੱਖਾਂ ਉੱਤੇ ਜ਼ੁਲਮ ਕਰਨ ਵਾਸਤੇ ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ। ਹੁਣ ਯਾਦ ਰੱਖਿਓ, ਇੱਕ ਪਾਸੇ ਬਗਾਨਿਆਂ ਨੇ ਸਾਡੇ ਦੇਸ਼ ਦੀ ਧਰਤੀ 'ਤੇ ਕਬਜ਼ਾ ਕੀਤਾ, ਉੱਧਰ ਨੂੰ ਸਰਕਾਰ ਦਾ ਮੂੰਹ ਨਹੀਂ ਹੋਇਆ, ਅਤੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਵਾਸਤੇ 85 ਸਿਰ ਦਿੱਤੇ, ਉਹਨਾਂ ਦੇ ਤਖ਼ਤ ਢਾਉਣ ਵਾਸਤੇ ਫੌਜਾਂ ਚਾੜ ਦਿੱਤੀਆਂ। ਬੰਦੇ ਨੂੰ ਚੱਪਣੀ ਵਿੱਚ ਨੱਪ ਡੋਬ ਕੇ ਮਰ ਜਾਣਾ ਚਾਹੀਦਾ ਹੈ। ਉਹ ਤੁਹਾਨੂੰ ਇਸ ਵਾਸਤੇ ਅਸੀਂ ਆਪਣੇ ਸਿਰ ਦਿੱਤੇ ਹੈ, ਹਿੰਦੁਸਤਾਨ ਆਜ਼ਾਦ ਕਰਵਾਉਣ ਵਾਸਤੇ ਅਸੀਂ 85 ਸਿੰਘਾਂ ਦੀਆਂ ਕੁਰਬਾਨੀਆਂ ਕੀਤੀਆਂ, ਬਾਕੀ ਸਾਰੇ ਹਿੰਦੁਸਤਾਨ ਦੀਆਂ 15, ਅਤੇ ਤੁਸੀਂ ਸਾਡੇ ਨਾਲ ਹੀ ਮੱਥਾ ਲਾ ਬੈਠੇ। ਸਾਧ ਸੰਗਤ, ਉੱਥੇ ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ, ਉੱਥੇ ਸੂਰਮੇ ਕਈ ਹਜ਼ਾਰ ਮਰ ਗਏ। ਸੁਬਹਾ 4:40 ਉੱਤੇ ਹੋਇਆ ਹਮਲਾ, ਅਤੇ ਕਈ ਸੁਣਦੇ ਆਸਾ ਦੀ ਵਾਰ ਮਰ ਗਏ। ਬਰੀਆਂ ਬੀਬੀਆਂ, ਬੱਚੇ ਬਜ਼ੁਰਗ ਬਾਬੇ, ਮਰੀਆਂ ਬੀਬੀਆਂ, ਬੱਚੇ ਬਜ਼ੁਰਗ ਮਾਪੇ, ਕਈ ਸੇਵਾ ਕਰਦੇ ਸੇਵਾਦਾਰ ਮਰ ਗਏ। ਅਕਾਲ ਤਖ਼ਤ ਦੇ ਪਿੱਛੇ ਜੋ ਰਹਿਣ ਵਾਲੇ ਕਈ ਸਾਰੇ ਦੇ ਸਾਰੇ ਪਰਿਵਾਰ ਮਰ ਗਏ। ਜਦੋਂ ਜਨਰਲ ਸ਼ਬੇਗ ਸਿੰਘ ਨੇ ਆਪ ਅਤੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ, ਜਦੋਂ ਤੜ ਤੜ ਮਸ਼ੀਨ ਗੰਨਾਂ ਚੱਲੀਆਂ, ਉਹ ਜਿਹੜਾ 2200 ਫੌਜੀ ਰੀਂਗਣਵਾ ਪਰਕਰਮਾ ਥਾਣੀ ਆ ਰਿਹਾ ਸੀ ਨਾ, ਸਾਰਿਆਂ ਦੇ ਬੂਥੇ ਭੰਨ ਦਿੱਤੇ ਅਤੇ ਸਾਰਿਆਂ ਨੂੰ ਅਗਲੀ ਦੁਨੀਆ ਨੂੰ ਪਹੁੰਚਾ ਦਿੱਤਾ। ਕੁਲਦੀਪ ਕਹਿੰਦਾ, ਕਮਾਲ ਹੋ ਗਈ ਹੈ, ਸਾਡੇ ਫੌਜੀ ਤਾਂ ਉੱਪਰ ਨੂੰ ਵੇਖਦੇ ਸੀ ਗੋਲੀ ਅਕਾਲ ਤਖ਼ਤ ਤੋਂ ਆਏਗੀ ਅਤੇ ਗੋਲੀ ਧਰਤੀ 'ਚੋਂ ਆਈ ਜਾਂਦੀ ਹੈ, ਪਰ ਉਹਨਾਂ ਨੂੰ ਕੌਣ ਦੱਸੇ, ਤੇਰਾ ਗੁਰੂ ਹੈ ਅਗਲੇ ਪਾਸੇ, ਜਨਰਲ ਸ਼ਬੇਗ ਸਿੰਘ ਜਿਹਦੇ ਕੋਲੋਂ ਤੂੰ ਰੰਗ ਰੋਟੀ ਦੀ ਇਹ ਵਿਦਿਆ ਹਾਸਲ ਕੀਤੀ ਹੈ ਨਾ, ਉਹ ਤੇਰਾ ਗੁਰੂ ਹੈ, ਤੂੰ ਉਹਨੂੰ ਜਾਣ ਨਹੀਂ ਸਕਦਾ। ਭਲਵਾਨਾਂ ਦੇ ਦਾ ਕਿਤੇ ਸਾਰਿਆਂ ਨੂੰ ਥੋੜ੍ਹਾ ਆਉਂਦੇ ਹੈ। ਕੁਲਦੀਪ ਬਰਾੜ ਨੇ ਆਪਣੀ ਪੁਸਤਕ ਸਾਕਾ ਨੀਲਾ ਤਾਰਾ ਵਿੱਚ ਲਿਖਿਆ ਹੈ, ਉਹ ਕਹਿੰਦਾ, ਮੈਨੂੰ ਇਸ ਗੱਲ ਦਾ ਪਤਾ ਲੱਗਾ, ਮੈਂ 2200 ਪਹਿਲੋਂ ਭੇਜਿਆ, 2200 ਫੇਰ, ਪਹਿਲਿਆਂ ਦਾ ਵੀ ਨੁਕਸਾਨ ਅਤੇ ਦੂਜਿਆਂ ਦਾ ਵੀ, ਅਤੇ ਨੁਕਸਾਨ ਕਿਉਂ ਹੋ ਰਿਹਾ ਅਤੇ ਕਿਵੇਂ ਹੋ ਰਿਹਾ ਹੈ। ਉਹ ਕਹਿੰਦਾ, ਇਸ ਗੱਲ ਦਾ ਪਤਾ ਮੈਨੂੰ 8 ਜੂਨ ਵਾਲੇ ਦਿਨ ਲੱਗਾ, ਜਦੋਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਗਿਆਨੀ ਜੈਲ ਸਿੰਘ ਅਤੇ ਹੋਰ ਲੋਕ ਵੇਖਣ ਵਾਸਤੇ ਆਏ ਸੀ ਨਾ, ਚਲੋ ਖਾਲਸਿਆਂ ਦਾ ਸਿੱਖਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ। ਉਹ ਕਹਿੰਦਾ, ਮੈਂ ਨਾਲ ਸੀ, ਕੁਲਦੀਪ ਬਰਾੜ ਕਹਿੰਦਾ, ਉਹ ਕਹਿੰਦਾ, ਮੈਂ ਵੇਖਣਾ ਤਾਂ ਸਹੀ ਵੀ ਮੇਰੇ ਇੰਨੇ ਫੌਜੀ ਇਹਨਾਂ ਨੇ ਚਕਾਚੌਂਧ ਕਿਵੇਂ ਕਰ ਦਿੱਤੇ, ਇਹਨਾਂ ਨੇ ਖਿੱਲਾਂ ਕਿਵੇਂ ਬਣਾ ਦਿੱਤੇ। ਜਦੋਂ ਛਬੀਲ ਦੇ ਲਾਗੇ ਅਗਲੇ ਕਮਰੇ ਵਿੱਚ ਗਿਆ, ਡੂੰਘਾ ਟੋਆ ਪੱਟਿਆ ਸੀ ਬੈਠਣ ਵਾਸਤੇ, ਅਤੇ ਜਿਹੜਾ ਫਰਸ਼ ਹੈ ਧਰਤੀ 'ਤੇ ਸੰਗੇ ਮਰਮਰ ਦਾ, ਉਹਦੇ ਤੋਂ 3 ਇੰਚ ਉੱਪਰ ਵਰਮੇ ਨਾਲ ਸੁਰਾਖ ਮਾਰ ਕੇ ਮਸ਼ੀਨ ਗੰਨਾਂ ਦੀਆਂ ਨਾਲੀਆਂ ਬਾਹਰ ਨੂੰ ਕੱਢੀਆਂ ਸੀ। ਜਨਰਲ ਸ਼ਬੇਗ ਸਿੰਘ ਨੂੰ ਪਤਾ ਸੀ ਇਹਨਾਂ ਲੰਮੇ ਪੈ ਕੇ ਅੱਗੇ ਵਧਣਾ ਹੈ, ਅਤੇ ਖਲੋ ਕੇ ਬੰਦਾ ਨੂੰ ਗੋਲੀ ਮਾਰ ਨਹੀਂ ਸਕਦਾ, ਉਹਨਾਂ ਨੂੰ ਤਾਂ ਉੱਥੋਂ ਸਿੱਧੇ ਨਿਸ਼ਾਨੇ ਲੱਗਣਗੇ ਨਾ। ਉਸ ਟਾਈਮ 'ਤੇ ਕੁਲਦੀਪ ਬਰਾੜ ਕਹਿੰਦਾ, ਮੈਂ ਉਸ ਕਮਰੇ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਗੁਰੂ ਸ਼ਬੇਗ ਸਿੰਘ ਨੂੰ ਮੱਥਾ ਟੇਕਿਆ, ਜਵਾਨਾ ਜਿਉਂਦਾ ਰਹੋ, ਮੈਂ ਤੇਰੀ ਕੁਰਬਾਨੀ ਨੂੰ ਨਮਸਕਾਰ ਕਰਦਾ ਹਾਂ। ਠੀਕ ਹੀ ਕਹਿੰਦੇ ਹੈ ਕਿ ਗੁਰੂ ਗੁਰੂ ਹੀ ਹੁੰਦੇ ਅਤੇ ਚੇਲਾ ਚੇਲਾ ਹੀ ਹੁੰਦਾ ਹੈ, ਤੇਰੇ ਕਰਨੀ ਨਾਮੇ ਨੂੰ ਮੈਂ ਨਮਸਕਾਰ ਕਰਦਾ ਹਾਂ। ਉਸ ਕਿਤਾਬ ਦੇ ਪੰਨਾ 37 ਉੱਤੇ ਕੁਲਦੀਪ ਬਰਾੜ ਨੇ ਲਿਖਿਆ ਹੈ। ਤਾਂ ਸਾਧ ਸੰਗਤ, ਜਿਹੜਾ ਬੰਦਾ ਗੁਰੂ ਘਰ ਨਾਲ ਮੱਥਾ ਲਾਉਂਦਾ ਹੈ ਨਾ, ਉਹ ਦੁਨੀਆਂ ਵਿੱਚ ਬਹੁਤਾ ਲੰਬਾ ਸਮਾਂ ਜੀ ਨਹੀਂ ਸਕਦਾ, ਕਿਉਂਕਿ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਜਿੱਦਾਂ ਦਾ ਕਿਸੇ ਨੇ ਬੀਜ ਬੀਜਿਆ ਹੈ ਉਸੇ ਤਰ੍ਹਾਂ ਦਾ ਫਲ ਤਾਂ ਉਹਨੂੰ ਭੋਗਣਾ ਹੀ ਪੈਣਾ ਹੈ, ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਬਲੀ ਬਲਵਾਨ। ਉਸ ਟਾਈਮ 'ਤੇ ਜਦੋਂ ਵਾਪਸ ਗਏ ਨਾ, ਬਹੁਤ ਅਫਸੋਸ ਹੋਇਆ। ਇੰਦਰਾ ਗਾਂਧੀ ਦੀ ਇੱਕ ਸਹੇਲੀ ਹੈ, ਜਿਆਕਰ ਉਸਦਾ ਨਾਮ ਹੈ, ਉਹ ਰਾਈਟਰ ਵੀ ਹੈ, ਉਹ ਕਹਿੰਦੀ, ਜਦੋਂ ਇਹਨੇ ਅਕਾਲ ਤਖ਼ਤ 'ਤੇ ਅਟੈਕ ਕਰਵਾ ਦਿੱਤਾ, ਇਹਦੀਆਂ ਨਾੜਾਂ ਉੱਪਰ ਨੂੰ ਫੁੱਲ ਆਈਆਂ, ਇਹਦਾ ਚਿਹਰਾ ਡਰਾਉਣਾ ਡਰਾਉਣਾ ਲੱਗੇ, ਇੰਨੀ ਘਬਰਾ ਗਈ, ਐਵੇਂ ਪਾਗਲਾਂ ਦੀ ਤਰ੍ਹਾਂ ਰੌਲੀ ਪਾਈ ਜਾਵੇ, ਵੇ ਮੇਰੇ ਰਾਹਲ ਨੂੰ ਬਚਾ ਲਿਓ, ਮੇਰੀ ਪ੍ਰਿਯੰਕਾ ਨੂੰ ਕਿਸੇ ਨੇ ਮਾਰ ਦੇਣਾ ਹੈ। ਕਿਉਂਕਿ ਜਦੋਂ ਬੀਜ ਹੀ ਮਾੜਾ ਬੀਜ ਲਿਆ, ਜਿਹੜਾ ਬੰਦਾ ਮਾੜਾ ਬੀਜ ਬੀਜੇਗਾ ਭਰਾਓ, ਉਹਦੇ ਪਾਪ ਉਸਨੂੰ ਸਤਾਉਣ ਲੱਗ ਪੈਂਦੇ ਹੈ, ਉਹਦੇ ਚਿਹਰੇ ਦਾ ਜਿਵੇਂ ਸੰਤ ਕਾ ਦੋਖੀ ਵਿਗੜ ਰੂਪ ਹੋ ਜਾਏ। ਜਿਹੜਾ ਬੰਦਾ ਗੁਰੂਆਂ ਨਾਲ ਮੱਥਾ ਲਾਉਂਦਾ ਹੈ ਨਾ, ਰੱਬ ਤਾਂ ਉਹਦਾ ਸਾਰਾ ਹੁਸਨ ਖੋ ਕੇ ਉਹਦਾ ਮੁੱਖੜਾ ਹੀ ਵਿਗਾੜ ਦਿੰਦਾ ਹੈ, ਉਹ ਤਾਂ ਹੋਰ ਦਾ ਹੋਰ ਹੀ ਹੋ ਜਾਂਦਾ ਹੈ, ਸੋਚਾਂ ਵਿੱਚ ਡੁੱਬੇ ਹੋਏ। ਆਖਿਰ ਜਿਹੜਾ ਗੁਰੂ ਕਾ ਖਾਲਸਾ ਹੈ ਇਹ ਕਿਸੇ ਦਾ ਉਧਾਰ ਨਹੀਂ ਰੱਖਦਾ। ਤੁਹਾਨੂੰ ਪਤਾ ਹੈ ਜਦੋਂ ਨਨਕਾਣਾ ਸਾਹਿਬ ਵਿਖੇ ਉੱਥੇ ਮਹੰਤਾਂ ਨੇ ਵੱਧ ਫੈਲੀਆਂ ਕੀਤੀਆਂ, ਅਤੇ ਉਸ ਟਾਈਮ 'ਤੇ ਲਛਮਣ ਸਿੰਘ ਅਤੇ ਦਲੀਪ ਸਿੰਘ ਜਦੋਂ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਦੀ ਬੇਪਤੀ ਕੀਤੀ, ਸੁੱਖਾ ਸਿੰਘ ਅਤੇ ਮਹਿਤਾਬ ਸਿੰਘ, ਅਤੇ ਜਦੋਂ ਪੰਜਾ ਸਾਹਿਬ ਗੱਡੀ ਦਾ ਇੱਕ ਇੰਜਨ ਰੋਕਿਆ ਉਦੋਂ ਕਰਮ ਸਿੰਘ ਅਤੇ ਪ੍ਰਤਾਪ ਸਿੰਘ, ਅਤੇ ਜਦੋਂ ਪੰਜਾਬ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਹੈ ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ, ਅਤੇ ਜਦੋਂ ਜਨਰਲ ਵੈਦਿਆ ਨੂੰ ਸੋਧਣਾ ਹੈ ਉਦੋਂ ਸੁੱਖਾ ਅਤੇ ਜਿੰਦਾ, ਅਤੇ ਅੱਜ ਵਾਰੀ ਆਈ ਹੈ ਪ੍ਰਧਾਨ ਮੰਤਰੀ ਦੀ। ਸਰਦਾਰ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਡਿਊਟੀ 'ਤੇ ਤਾਇਨਾਤ ਹੈ। 31 ਅਕਤੂਬਰ 1984 ਦਾ ਦਿਨ ਆਇਆ, ਉਸ ਟਾਈਮ 'ਤੇ ਦਿਨ ਦੇ 9 ਵਜੇ ਉਸ ਟਾਈਮ 'ਤੇ ਪੀਟਰ ਉਸਤੀਨੋਵ ਦੇ ਨਾਲ ਉਹਨਾਂ ਨੇ ਟੀਵੀ ਉੱਤੇ ਆਪਣੀ ਇੰਟਰਵਿਊ ਦੇਣੀ ਸੀ ਵੀ ਪੰਜਾਬ ਉੱਤੇ ਹਮਲਾ ਕਿਉਂ ਬੋਲਿਆ, ਸਿੱਖਾਂ ਦਾ ਅਕਾਲ ਤਖ਼ਤ ਕਿਉਂ ਗਿਰਾਇਆ ਗਿਆ। ਸਾਰੀ ਇੰਟਰਵਿਊ ਦੇਣ ਵਾਸਤੇ ਜਦੋਂ ਆਪਣੀ ਕੋਠੀ ਵਿੱਚੋਂ ਜਿਹੜਾ ਬਗਲੀ ਦਰਵਾਜ਼ਾ ਸੀ ਨਾ ਪਿਛਲੇ ਪਾਸੇ, ਉਹਦੀ ਬਾਹਰ ਨੂੰ ਸਫਦਰ ਜੰਗ ਰੋਡ ਵੱਲੇ ਨਿਕਲੀ ਹੈ ਪ੍ਰਧਾਨ ਮੰਤਰੀ, ਅਤੇ ਅੱਗੇ ਗੁਰੂ ਕੇ ਖਾਲਸੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ, ਪਹਿਲੋਂ ਅਕਾਲ ਤਖ਼ਤ ਦੇ ਦਰਸ਼ਨ ਕਰਕੇ ਗਏ, ਆਪਣੇ ਮਾਪਿਆਂ ਨੂੰ ਸਤਵੰਤ ਸਿੰਘ ਕਹਿ ਗਿਆ ਪਿਤਾ ਜੀ ਮਾਤਾ ਜੀ ਮੈਂ ਕੋਰਸ ਕਰਨ ਵਾਸਤੇ ਜਾਣਾ ਹੈ, ਅਰਦਾਸ ਕਰਿਓ ਮੈਂ ਫਤਿਹਯਾਬੀ ਪ੍ਰਾਪਤ ਕਰਾਂ। ਉਹ ਆਪਣੀ ਜੀਵਨ ਸਾਥੀ ਜਿਹਦੇ ਨਾਲ ਉਹਦੀ ਅੰਗੇਜਮੈਂਟ ਹੋਈ ਸੀ ਬੀਬੀ ਸੁਰਿੰਦਰ ਕੌਰ, ਉਹਨੂੰ ਵੀ ਪੇਕੇ ਪਰਿਵਾਰ ਤੋਂ ਬੁਲਾ ਲਿਆ, ਕਹਿੰਦਾ ਮੇਰੀ ਜੀਵਨ ਸਾਥਣ ਮੈਂ ਕੋਰਸ 'ਤੇ ਚੱਲਿਆ, ਜੇ ਮੈਨੂੰ ਕੁਛ ਹੋਇਆ ਤੂੰ ਵਿਆਹ ਕਰਵਾ ਲਵੀਂ। ਇਹ ਵੀ ਸ਼ਬਦ ਸਤਵੰਤ ਸਿੰਘ ਕਹਿ ਗਿਆ। ਗੁਰੂ ਰਾਮਦਾਸ ਦੇ ਸਰੋਵਰ ਵਿੱਚੋਂ ਕੀਤਾ ਇਸ਼ਨਾਨ, ਢੱਠਿਆ ਹੋਇਆ ਤੱਕਿਆ ਅਕਾਲ ਤਖ਼ਤ, ਅਰਦਾਸ ਕੀਤੀ ਦਾਤਾ ਜੇ ਤੇਰੇ ਦਰਬਾਰ ਵਿੱਚ ਕਿਸੇ ਨੇ ਬਦਫੈਲੀਆਂ ਕੀਤੀਆਂ ਹੁੱਕਾ ਪੀਤਾ, ਯਾਦ ਰੱਖਣਾ ਗੁਰੂ ਮਹਾਰਾਜ ਉਹਦਾ ਵੀ ਸਿੰਘਾਂ ਨੇ ਬਦਲਾ ਲਿਆ, ਅਸੀਂ ਤੁਹਾਡੇ ਪੁੱਤਰ ਹਾਂ, ਅਸੀਂ ਤੁਹਾਡੀ ਬੇਪਤੀ ਬਰਦਾਸ਼ਤ ਨਹੀਂ ਕਰ ਸਕਦੇ। ਉਹ ਸੂਰਬੀਰ ਉੱਥੇ ਖੜ੍ਹੇ ਜਿੱਥੇ ਪ੍ਰਧਾਨ ਮੰਤਰੀ ਆਪਣੇ ਬਗਲੀ ਦਰਵਾਜ਼ੇ ਵਿੱਚੋਂ ਨਿਕਲੀ ਅਤੇ ਸਫਦਰਜੰਗ ਰੋਡ ਵੱਲ ਜਾ ਰਹੀ ਹੈ, ਉਸ ਟਾਈਮ 'ਤੇ ਇਸ਼ਾਰਾ ਦਿੱਤਾ ਬੇਅੰਤ ਸਿੰਘ ਨੇ, ਉਸ ਨੇ ਆਪਣੇ ਰਿਵਾਲਵਰ ਨੂੰ ਸਿੱਧਾ ਕੀਤਾ, ਅਤੇ ਪ੍ਰਧਾਨ ਕਹਿੰਦੀ ਅਰੇ ਬੇਅੰਤ ਸਿੰਘ ਜੀ ਕਿਹਾ, ਉਸਨੇ ਕਿਹਾ ਪ੍ਰਧਾਨ ਮੰਤਰੀ ਇਹ ਹੈ ਅਕਾਲ ਤਖ਼ਤ ਦਾ ਬਦਲਾ। ਇਹ ਕਹਿ ਕੇ ਉਸਨੇ ਤਾੜ ਤਾੜ ਜਦੋਂ 5 ਗੋਲੀਆਂ ਰਿਵਾਰ ਵਿੱਚੋਂ ਕਰ ਦਿੱਤੀਆਂ, ਅਗਲੇ ਪਾਸੇ ਸਤਵੰਤ ਸਿੰਘ ਖੜ੍ਹਾ ਹੈ, ਉਹਨੇ ਰੋਹ ਵਿੱਚ ਆ ਕੇ ਜਕਾਰਾ ਬੁਲਾਇਆ, ਗੁਬਾਨੀ ਦਾ ਸ਼ਬਦ ਪੜਿਆ, ਉਹ ਕਹਿੰਦਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਆਪ ਦੂਜਨ ਕੋ ਤਾਓ, ਕਹਿ ਕੇ ਤਾੜ ਤਾੜ ਕਰਕੇ ਜਵਾਨ ਨੇ ਹਮਲਾ ਵਾਲਾ ਹਾਏ।

इनिया किस दिनों कट गोलियां।

ਗਿਆ। ਕੌਮ ਲਈ ਕੁਰਬਾਨੀ ਕੋਈ ਕਰੂ ਬਿਰਲਾ, ਜਰਨੈਲ ਸਿੰਘ ਜੋ ਭਿੰਡਰਾਂ ਦਾ ਸੰਤ ਕਰ ਗਿਆ, ਰਹਿੰਦੀ ਦੁਨੀਆਂ ਤੱਕ ਰਹੇਗਾ ਯਾਦ ਦਿਲਬਰ ਜਿਹੜਾ ਕ੍ਰਿਸ਼ਮਾ ਬੇਅੰਤ ਸਤਵੰਤ ਕਰ ਗਿਆ। ਉਹਨਾਂ ਸੂਰਬੀਰ ਬਹਾਦਰਾਂ ਨੇ ਜੋ ਕ੍ਰਿਸ਼ਮਾ ਕੀਤਾ, ਇਹ ਨਹੀਂ ਅਸੀਂ ਕਿਸੇ 'ਤੇ ਜ਼ੁਲਮ ਕਰਦੇ ਹਾਂ, ਅਸੀਂ ਕਿਸੇ 'ਤੇ ਪਹਿਲ ਨਹੀਂ ਕਰਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਸਿੰਘੋ ਦੁਨੀਆਂ ਵਿੱਚ ਬੰਦਾ ਕਮਜ਼ੋਰ ਹੋਵੇ ਇਹੀ ਬਹੁਤ ਭਾਰੀ ਗੁਣਾ ਹੈ, ਕਮਜ਼ੋਰ ਹੁੰਦਿਆਂ ਹੋਇਆ ਨਿਰਦੋਸ਼ ਹੋਵੇ ਤਾਂ ਕਾਬਲੇ ਮੁਆਫ਼ੀ ਨਹੀਂ ਹੋਇਆ ਕਰਦਾ। ਦੁਨੀਆਂ ਵਿੱਚ ਬੰਦਾ ਕਮਜ਼ੋਰ ਹੈ, ਨਿਰਦੋਸ਼ ਹੈ, ਸੱਜਣੋ ਉਸ ਦਾ ਕੋਈ ਸਾਥੀ ਨਹੀਂ। ਸੰਸਾਰ ਵਿੱਚ ਤਗੜੇ ਬੰਦਿਆਂ ਦੀ ਗੱਲ ਚੱਲਦੀ ਏ, ਇੱਥੇ ਇਨਸਾਫ਼ ਵੀ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਦਿਆਂ ਬਾਜੂਆਂ ਵਿੱਚ ਬਲ ਹੋਵੇ, ਜਿਨ੍ਹਾਂ ਦਿਆਂ ਡੌਲਿਆਂ ਵਿੱਚ ਜਾਣ ਹੋਵੇ, ਜਾਂ ਜਿਨ੍ਹਾਂ ਦੀਆਂ ਰਗਾਂ ਵਿੱਚ ਕੋਈ ਮਰਦਾਂ ਦਾ ਖੂਨ ਖੌਲਦਾ ਹੋਵੇ। ਜਿਹੜੀਆਂ ਕੌਮਾਂ ਨਾ ਗੁਲਾਮ ਰਹਿਣ ਦੀ ਕਸਮ ਉਠਾ ਲੈਣ, ਦੁਨੀਆਂ ਦੀ ਸ਼ਕਤੀ, ਕੋਈ ਸ਼ਕਤੀ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਨਹੀਂ ਸਕਦੀ। ਬਾਜ਼ਾਂ ਨੂੰ ਕਿਸੇ ਪਿੰਜਰੇ ਵਿੱਚ ਪਾਇਆ ਤਾਂ ਉਹਨਾਂ ਨੇ ਆਪਣੇ ਖੰਭਾਂ ਨਾਲ ਲੋਹੇ ਦੀਆਂ ਸੀਖਾਂ ਨੂੰ ਤੋੜਨ ਦਾ ਯਤਨ ਕੀਤਾ। ਜੇ ਬਾਜ਼ ਲੋਹੇ ਦੀਆਂ ਸੀਖਾਂ ਨਹੀਂ ਤੋੜ ਸਕੇ, ਉਹਨਾਂ ਨੇ ਆਪਣੇ ਖੰਭ ਤਲਵਾਲੇ, ਪਰ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕੀਤੀ। ਸਤਿਕਾਰਯੋਗ ਖਾਲਸਾ ਜੀ, ਗੁਰੂ ਕਾ ਖਾਲਸਾ ਜਿਹੜਾ ਹੈ ਨਾ, ਸਿੱਖ ਕੌਮ ਪੰਜਾਬੀ, ਇਹ ਤਾਂ ਇੱਕ ਫੁੱਟਬਾਲ ਦੀ ਤਰ੍ਹਾਂ ਹੈ, ਜਿੰਨਾ ਠੁੱਡ ਮਾਰੋਗੇ ਨਾ ਧਰਤੀ ਵੱਲੇ ਦਬਾਉਣ ਨੂੰ, ਉਹਨਾਂ ਉੱਚਾ ਅਸਮਾਨ ਉੱਤੇ ਉੱਠ ਕੇ ਜਾਏਗਾ। ਖਿਆਲ ਰੱਖਣਾ, ਇਹ ਪੰਥ ਔਰੰਗੇ ਜ਼ਾਲਮ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਾ, ਖੂਨ ਨਾਲ ਇਹ ਪਲਿਆ ਬੂਟਾ ਅਹਿਮਦ ਸ਼ਾਹ ਤੋਂ ਸੁੱਕਿਆ ਨਾ, ਕਾਫਲਾ ਇਹ ਸਿਰ ਲੱਥਾਂ ਵਾਲਾ ਅੰਗਰੇਜ਼ਾਂ ਤੋਂ ਰੁਕਿਆ ਨਾ। ਮੁੱਕ ਦੀ ਗੱਲ ਕਿ ਅੱਜ ਤੀਕਰ ਇਹ ਕਿਸੇ ਦੇ ਅੱਗੇ ਝੁਕਿਆ ਨਾ, ਜੋ ਇਹਨੂੰ ਮਿਟਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੇਰਾ ਕਹਿਣਾ ਹੈ, ਇਹਨੂੰ ਮਿਟਣ ਵਾਲੇ ਮਿਟ ਗਏ ਨੇ, ਇਹਨੇ ਚੜ੍ਹਦੀ ਕਲਾ 'ਚ ਰਹਿਣਾ, ਇਹਨੂੰ ਕਦੇ ਤੱਤੀ ਹਵਾ ਨਹੀਂ ਲੱਗੇਗੀ। ਇਹਦੀਆਂ ਜੜ੍ਹਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਸੀਸ ਦਾ ਖੂਨ ਪਾ ਕੇ ਕੁਰਬਾਨੀ ਦਿੱਤੀ ਹੈ। ਗੁਰੂ ਦੇ ਪਰਿਵਾਰ ਦੇ 22 ਮੈਂਬਰਾਂ ਦਾ ਖੂਨ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿੱਚ ਪਿਆ ਹੈ, ਇਹ ਕਦੇ ਕਮਲਾਏਗਾ ਨਹੀਂ, ਇਹਦੇ 'ਤੇ ਕਦੇ ਖਜ਼ਾਨ ਨਹੀਂ ਆਏਗੀ, ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਰਹੇਗੀ। ਅੱਜ ਤੋਂ ਪੂਰੇ 42 ਸਾਲ ਪਹਿਲਾਂ ਸਿੱਖ ਕੌਮ ਉੱਤੇ ਜੋ ਇਤਿਹਾਸਕ ਹਿਸਟਰੀ ਜੋ ਭਾਣਾ ਵਾਪਰਿਆ, ਉਹਦਾ ਜ਼ਿਕਰ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਹੈ। ਮੈਂ ਧੰਨਵਾਦ ਕਰਦਾ ਹਾਂ ਗੁਰੂ ਘਰ ਦੇ ਪ੍ਰਬੰਧਕ ਸੱਜਣਾਂ ਦਾ, ਸਕੱਤਰ ਸਾਹਿਬ ਸਰਦਾਰ ਮਹਿੰਗਾ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਹੁਕਮ ਕਰਕੇ ਇਸ ਗੁਰੂ ਘਰ ਵਿਖੇ ਕੀਰਤਨ ਕਰਨ ਵਾਸਤੇ ਬੁਲਾਇਆ। ਅਸੀਂ ਇੱਕ ਹਫ਼ਤਾ ਗਲੈਨਵੁੱਡ ਗੁਰੂ ਘਰ ਵਿਖੇ ਕੀਰਤਨ ਕੀਤਾ ਹੈ, ਢਾਡੀ ਜਥੇ ਰਾਹੀਂ ਸੰਗਤਾਂ ਨੇ ਬੜਾ ਮਾਣ ਸਤਿਕਾਰ ਦਿੱਤਾ, ਮੈਂ ਧੰਨਵਾਦ ਕਰਦਾ ਹਾਂ। ਅਤੇ ਮੇਰੇ ਵੀਰ ਸੈਕਟਰੀ ਸਾਹਿਬ ਸਰਦਾਰ ਅਮਰੀਕ ਸਿੰਘ ਜੀ ਗਿਰਨ ਸਾਹਿਬ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਰਦਾਰ ਅਮਰਜੀਤ ਸਿੰਘ ਜੀ, ਧਰਮ ਪ੍ਰਚਾਰ ਦੇ ਸਤਿਕਾਰਯੋਗ ਜ਼ਿੰਮੇਵਾਰ ਸੱਜਣ, ਉਹਨਾਂ ਦਾ ਧੰਨਵਾਦ ਹੈ। ਗੁਰਮੁਖ ਪਿਆਰੇ ਸਰਦਾਰ ਅਮਰਜੀਤ ਸਿੰਘ ਜੀ ਗਿਰਨ ਸਾਹਿਬ, ਉਹ ਵੀ ਅੱਜ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਨੇ। ਸਰਦਾਰ ਹਰਮੀਤ ਸਿੰਘ ਜੀ ਗੁਰੂ ਘਰ ਦੇ ਮੁੱਖ ਸੇਵਾਦਾਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੇਰੇ ਵੀਰ ਸਰਦਾਰ ਜਸਵੀਰ ਸਿੰਘ ਜੀ ਥਿੰਦ, ਉਹ ਧਰਮ ਪ੍ਰਚਾਰ ਕਮੇਟੀ ਦੇ ਜ਼ਿੰਮੇਵਾਰ ਨੇ, ਮੈਂ ਉਹਨਾਂ ਨੂੰ ਵੀ ਸਤਿਕਾਰ ਦਿੰਦਾ ਹਾਂ। ਲੰਬੇ ਸਮੇਂ ਤੋਂ ਜਿਹੜੇ ਭਰਾ, ਜਿਹੜੇ ਬਜ਼ੁਰਗ ਅਤੇ ਨੌਜਵਾਨ ਆਪਣੀਆਂ ਸੇਵਾਵਾਂ ਸਮਰਪਿਤ ਕਰਦੇ ਆਏ ਨੇ, ਇਹ ਨਹੀਂ ਕਿ ਅਸੀਂ ਬਿਨਾਂ ਵਜ੍ਹਾ ਕਿਸੇ ਦੀ ਵਡਿਆਈ ਕਰਦੇ ਹਾਂ, ਨਹੀਂ ਨਹੀਂ, ਜਿਹੜਾ ਬੰਦਾ ਗੁਰੂ ਘਰ ਆ ਕੇ ਸੇਵਾ ਕਰਦਾ ਉਹਦਾ ਮਾਣ ਸਤਿਕਾਰ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਮੇਰੇ ਵੀਰ ਨੌਜਵਾਨ ਪ੍ਰਿਤਪਾਲ ਸਿੰਘ ਜੀ ਗੁਰੂ ਘਰ ਦੇ ਮੈਨੇਜਰ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਬਾਬਾ ਜੀ ਜਥੇਦਾਰ ਸੰਤੋਖ ਸਿੰਘ ਜੀ, ਇਹ ਕਰਨੇ ਕਮਾਈ ਵਾਲੇ ਪੁਰਸ਼ ਹੋਏ ਨੇ, ਅਤੇ ਉਹਨਾਂ ਦੇ ਅੰਸ਼ ਬੰਸ਼ ਵਿੱਚੋਂ ਇਹ ਬੱਚਾ ਇੱਥੋਂ ਦੀ ਸੇਵਾ ਕਰਦਾ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਆਪਣੇ ਉਸਤਾਦ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ, ਇਹਨਾਂ ਨੇ ਨਾ ਬੈਠ ਕੇ ਕੇਵਲ ਗੁਰੂ ਦਾ ਜਸ ਇਤਿਹਾਸ ਸੁਣਿਆ, ਬੇਅੰਤ ਮਾਇਆ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਵਜੋਂ ਦਿੱਤੀ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਾਕੀ ਸਾਰੇ ਵੀਰਾਂ ਦਾ, ਸਾਰੀਆਂ ਭੈਣਾਂ ਦਾ, ਗੁਰੂ ਘਰ ਦੇ ਹੈੱਡ ਗ੍ਰੰਥੀ ਗੁਰਮੁਖ ਪਿਆਰੇ ਭਾਈ ਰਵਿੰਦਰਪਾਲ ਸਿੰਘ ਜੀ, ਅਤੇ ਗੁਰੂ ਘਰ ਦੇ ਕੀਰਤਨੀ ਭਾਈ ਜਸਵਿੰਦਰ ਸਿੰਘ ਜੀ, ਅਤੇ ਗੁਰਮੁਖ ਪਿਆਰੇ ਭਾਈ ਪ੍ਰੇਮ ਸਿੰਘ ਜੀ ਜੋ ਲਗਾਤਾਰ ਇੱਥੇ ਕੀਰਤਨ ਕਰਦੇ ਹੈ, ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਲੰਗਰਾਂ ਦੀ ਸੇਵਾ ਸਰਦਾਰ ਸਰਬਜੀਤ ਸਿੰਘ ਜੀ ਜੌਹਲ ਅਤੇ ਬੀਬੀ ਮਨਜੀਤ ਕੌਰ ਜੀ, ਉਹਨਾਂ ਨੇ ਆਪਣੇ ਬੇਟਾ ਕਾਕਾ ਤਰਨਵੀਰ ਸਿੰਘ ਦੇ ਜਨਮ ਦੀ ਖੁਸ਼ੀ ਅੰਦਰ ਗੁਰਬਾਣੀ ਦੇ ਜਾਪ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਨੇ। ਵਾਹਿਗੁਰੂ ਉਹਨਾਂ ਦੇ ਬੱਚੇ ਨੂੰ ਤੰਦਰੁਸਤੀ, ਲੰਬੀ ਆਜੂ ਅਤੇ ਚੜ੍ਹਦੀ ਕਲਾ ਦਾ ਬਲ ਬਖਸ਼ੇ। ਬਾਕੀ ਜਿਤਨੇ ਵੀ ਤੁਸੀਂ

0: ਆਇਓ ਮੇਰੇ ਵੀਰਾਂ ਨੇ ਅੱਜ ਦੀਆਂ ਮੂਵੀ ਫਿਲਮਾਂ ਬਣਾਈਆਂ ਨੇ, ਫੋਟੋਗ੍ਰਾਫੀ ਹੋਈ ਹੈ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਸਾਰੀ ਸੰਗਤ ਦਾ, ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਕੇ। ਹਾਂ, ਇੱਕ ਗੱਲ ਮੈਂ ਭੁੱਲ ਗਿਆ, ਉਹ ਹੈ ਛੋਟੇ ਛੋਟੇ ਨੌਜਵਾਨ ਬੱਚੇ, ਟਰਬਨ ਕਿੰਗ। ਉਹ ਨੌਜਵਾਨ ਬੱਚਿਆਂ ਨੂੰ ਇੱਧਰ ਦਸਤਾਰਾਂ ਦੀ ਸਿਖਲਾਈ ਦਿੰਦੇ ਹੈ, ਜਗਰਾਉਂ ਵਾਲੇ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਦੇ ਬੱਚੇ ਹੈ। ਮੈਂ ਉਹਨਾਂ ਨੌਨਿਹਾਲਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ, ਵਾਹਿਗੁਰੂ ਉਹਨਾਂ ਬੀਬੇ ਰਾਣੇ ਬੱਚਿਆਂ ਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੋ, ਉਹ ਸਿੱਖ ਕੌਮ ਦੇ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਸਿਖਲਾਈ ਦੇ ਕੇ ਗੁਰੂ ਦੀ ਮੱਤ ਦੇ ਨਾਲ, ਗੁਰੂ ਦੇ ਚਰਨਾਂ ਨਾਲ ਜੋੜਨ ਦੀ ਗੱਲ ਹੋਰ ਧਿਆਨ ਵਿੱਚ ਰੱਖਿਓ। ਜਿਹੜਾ ਵੀ ਕੋਈ ਬੱਚਾ ਕਲੀਨ ਸ਼ੇਪ ਹੈ, ਉਹ ਨਾ ਸਮਝੇ ਮੈਂ ਦੂਜਿਆਂ ਨਾਲੋਂ ਛੋਟਾ ਹੈ। ਨਹੀਂ ਨਹੀਂ, ਅੱਜ ਦਾ ਕਲੀਨ ਸ਼ੇਪ ਉਹ ਕੱਲ੍ਹ ਦਾ ਅੰਮ੍ਰਿਤਧਾਰੀ ਸਿੰਘ ਹੈ। ਸਮਾਂ ਆਏਗਾ ਜਦੋਂ ਭਾਗ ਜਾਗੇ, ਵਾਹਿਗੁਰੂ ਨੇ ਉਹਨਾਂ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਦੇਣੀ ਹੈ, ਉਹ ਕਲਗੀਧਰ ਦੇ ਲਾਡਲੇ ਸਪੁੱਤਰ ਹੋਣਗੇ। ਮੈਂ ਸਾਰੀਆਂ ਭੈਣਾਂ ਦਾ, ਸਾਰੇ ਵੀਰਾਂ ਦਾ, ਸਾਰੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਤੁਹਾਨੂੰ ਇਤਫਾਕ ਬਖਸ਼ੇ। ਇਹ ਸੀ ਤੁਹਾਡਾ ਆਪਣਾ ਢਾਡੀ ਜਥਾ। ਉਹ ਸਰੰਗੀ ਵਾਦਕ ਨੇ ਮੇਰੇ ਵੀਰ ਸ਼ਰਨਜੀਤ ਸਿੰਘ ਜੀ ਗਿੱਲ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਇਹ ਜਿਹੜਾ ਨੌਜਵਾਨ ਬੱਚਾ ਹੈ, ਇਹ ਜਗਰਾਉਂ ਸ਼ਹਿਰ ਤੋਂ ਸੁਖਵਿੰਦਰ ਸਿੰਘ ਸੰਧੂ ਅਤੇ ਦਾਸ ਨਿਰਮਲ ਸਿੰਘ ਨੂਰ ਦਾ ਇੰਟਰਨੈਸ਼ਨਲ ਅਤੇ ਡਬਲ ਗੋਲਡ ਮੈਡਲਿਸਟ ਢਾਡੀ ਜਥਾ। ਸਾਡੇ ਇੱਕ ਸਾਥੀ ਨੂੰ ਵੀਜ਼ਾ ਨਹੀਂ ਮਿਲ ਸਕਿਆ, ਇਸ ਵਾਸਤੇ ਅਸੀਂ ਤਿੰਨਾਂ ਨੇ ਸਾਥ ਨਿਭਾਇਆ। ਅਸੀਂ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਤੁਹਾਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ, ਸਭ ਤੋਂ ਜ਼ਿਆਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਖੜ੍ਹ ਕੇ ਅਸੀਂ ਗੁਰਮਤਿ ਦੇ ਬਚਨ ਤੁਹਾਨੂੰ ਸੁਣਾਏ, ਤੁਸੀਂ ਸੁਣੇ ਹੈ, ਗੁਰੂ ਸਾਹਿਬ ਦਾ ਧੰਨਵਾਦ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਅਸੀਂ ਆਪ ਜੀ ਕੋਲੋਂ ਆਗਿਆ ਚਾਹੁੰਦੇ ਹਾਂ। ਪਿਆਰ ਵਿੱਚ ਆਓ, ਖੁਸ਼ੀ ਬਖਸ਼ੋ ਅਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਅਗਲਾ ਅਗਲੇ ਪ੍ਰੋਗਰਾਮ ਤਾਂ ਦੱਸਿਆ ਨਹੀਂ ਕਿੱਦਾਂ ਕਰਨਾ, ਹੁਣ ਕੋਈ ਆਇਆ ਵੀ ਨਹੀਂ। ਠੀਕ ਹੈ, ਸਤਿਕਾਰਯੋਗ ਖਾਲਸਾ ਜੀ, ਹੁਣ ਦੁਪਹਿਰ ਦੇ ਦੀਵਾਨ ਦੀ ਸੰਪੂਰਨਤਾ ਦੀ ਅਰਦਾਸ ਹੋਏਗੀ। ਇਸ ਤੋਂ ਪਹਿਲਾਂ ਢਾਡੀ ਜਥਾ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਕੀਰਤਨ ਕਰੇਗਾ, ਸਰਵਣ ਕਰੀਏ, ਫਿਰ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਰਵਿੰਦਰਪਾਲ ਸਿੰਘ ਜੀ ਸੰਪੂਰਨਤਾ ਦੀ ਅਰਦਾਸ ਕਰਨਗੇ। ਆਓ ਆਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ।

0: ਕੁਰਬਾਨ ਕੀਤਾ ਗੁਰੂ ਵਿੱਚੋਂ
1: ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ
1: ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਯਾਦਾਰੋ
0: ਬਾਜੇ ਪੰਜ ਸ਼ਬਦ ਤੇ ਤਰਸ ਭਾਗੇ
1: ਕਰ ਸਭਾਗੇ

ਤਰਨਵੀਰ ਸਿੰਘ ਜੌਹਲ, ਸਪੁੱਤਰ ਸਰਦਾਰ ਸਰਬਜੀਤ ਸਿੰਘ ਜੌਹਲ, ਮਾਤਾ ਮਨਜੀਤ ਕੌਰ ਜੀ, ਪੋਤਰਾ ਸਰਦਾਰ ਭਜਨ ਸਿੰਘ ਜੀ ਜੌਹਲ, ਬੀਬੀ ਹਰਬੰਸ ਕੌਰ ਜੀ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਤਿਗੁਰੂ ਜੀਓ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੰਪੂਰਨਤਾ ਉਪਰੰਤ ਕਥਾ ਵਿਚਾਰਾਂ ਹੋਈਆਂ, ਗੁਰਬਾਣੀ ਕੀਰਤਨ ਜਸ ਹੋਏ, ਢਾਡੀ ਵਾਰਾਂ ਗਾਇਨ ਹੋਈਆਂ, ਸਤਿਗੁਰੂ ਜੀ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀਓ। ਸਮੂਹ ਪਰਿਵਾਰ ਵੱਲੋਂ ਆਈਆਂ ਸੰਗਤਾਂ ਵਾਸਤੇ ਅੱਜ ਦੇ ਲੰਗਰ ਦੀ ਸੇਵਾ ਲਈ ਗਈ ਸਤਿਗੁਰੂ ਜੀ ਸੇਵਾਵਾਂ ਥਾਂ ਪਾਉਣੀਆਂ, ਪਰਿਵਾਰ ਨੂੰ ਗੁਰਸਿੱਖੀ ਸਿੱਧਕ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰਦਾਰ ਤਰਨਵੀਰ ਸਿੰਘ ਜੌਹਲ ਦੇ ਜਨਮ ਦਿਨ ਦੀ ਅਰਦਾਸ, ਸਤਿਗੁਰੂ ਜੀ ਜੀਵਨ ਵਿੱਚ ਤਰੱਕੀਆਂ ਲਮੇਰੀ ਆਰਜਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਦ ਲੈਣੇ, ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਸਰਦਾਰ ਜੋਵਨ ਸਿੰਘ, ਸਪੁੱਤਰ ਸਰਦਾਰ ਜਗਵੀਰ ਸਿੰਘ ਜਨਮ ਦਿਨ ਦੀ ਅਰਦਾਸ, ਸਤਿਗੁਰੂ ਕਿਰਪਾ ਕਰਨੀ, ਚੜ੍ਹਦੀਆਂ ਕਲਾ ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਜਾਮਨੀ ਲਖਨਪਾਲ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀ ਅਰਦਾਸ ਬੇਨਤੀ, ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਹਜ਼ੂਰੀ ਰਾਗੀ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਜੋਗਾ ਸਿੰਘ, ਭਾਈ ਸੋਹਨ ਸਿੰਘ, ਸਤਿਗੁਰੂ ਜੀ ਉਹ ਤਿੰਨਾਂ ਗੁਰਸਿੱਖਾਂ ਵੱਲੋਂ 3 ਮਹੀਨੇ ਤੋਂ ਲਗਾਤਾਰ ਸੇਵਾਵਾਂ ਨਿਭਾਈਆਂ। ਆਪ ਜੀ ਨੇ ਸੇਵਾਵਾਂ ਥਾਂ ਪਾਉਣੀਆਂ। ਸਤਿਗੁਰੂ ਜੀ ਉਹ ਵਾਪਸ ਦੇਸ਼ ਪਰਤਣਾ ਹੈ, ਰਸਤੇ ਵਿੱਚ ਅੰਗ ਸੰਗ ਸਹਾਇਤਾ ਕਰਨੀ, ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ।

ਸੇਵ ਕੀਤੀ ਸੰਤੁਖਾਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਅੰਦਰ ਸੱਚਾ ਨੇ ਉਹ ਲਾਇਆ ਪ੍ਰੀਤਮ ਆਪਣੇ

ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਸਮੁੱਚੇ ਜਥੇ ਪਾਸੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ ਸਮੁੱਚੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕੀਤਾ ਹੈ। ਸੋ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਸਾਥੀ ਭਾਈ ਪ੍ਰੇਮ ਸਿੰਘ ਜੀ ਦੇ ਨਾਲ ਭਾਈ ਜੋਗਾ ਸਿੰਘ ਜੀ, ਤਬਲਾ ਵਾਦਕ ਭਾਈ ਸਾਹਿਬ ਭਾਈ ਸੋਹਣ ਸਿੰਘ ਜੀ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਪਿਛਲੇ ਤਕਰੀਬਨ 3 ਮਹੀਨੇ ਤੋਂ ਇਸ ਪਾਵਨ ਸਥਾਨ 'ਤੇ ਆਪ ਸੰਗਤਾਂ ਦੁਆਰਾ, ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾਵਾਂ ਨਿਭਾ ਰਹੇ ਨੇ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਮੁੱਚੇ ਜਥੇ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਬੜੀ ਚੜ੍ਹਦੀ ਕਲਾ ਦੇ ਨਾਲ ਸਮੁੱਚੇ ਜਥੇ ਨੇ ਗੁਰੂ ਘਰ ਵਿਖੇ ਸੇਵਾਵਾਂ ਨਿਭਾਈਆਂ ਨੇ। ਕੋਈ ਵੀ ਸੇਵਾਵਾਂ ਹੋਈਆਂ, ਭੱਜ ਨੱਸ ਕੇ ਭਾਈ ਸਾਹਿਬ ਦਾ ਜਥਾ ਚੜ੍ਹਦੀ ਕਲਾ ਦੇ ਨਾਲ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ ਨੇ। ਮੈਂ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਸੋ ਅੱਜ ਉਹਨਾਂ ਦੇ ਜਥੇ ਦੀ ਗੁਰੂ ਘਰ ਵਿਖੇ ਉਹਨਾਂ ਦਾ ਅੱਜ ਦੀਵਾਨ ਸੀ, ਲਾਸਟ ਦੀਵਾਨ ਹੈ, ਅੱਜ ਉਹਨਾਂ ਦੇ ਵਿਦਾਇਗੀ ਹੈ। ਸੋ ਕੱਲ੍ਹ ਨੂੰ ਉਹਨਾਂ ਨੇ ਇੰਡੀਆ ਵਿਖੇ ਜਾਣਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨ। ਮੈਂ ਸਮੁੱਚੇ ਜਥੇ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਨਾਲ ਹੀ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਕਰਾਂ ਉਹ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਜਿੰਨੇ ਵੀ ਗੁਰੂ ਘਰ ਦੇ ਦਰਬਾਰ ਹਾਲ ਦੇ ਵਿੱਚ ਬਿਰਾਜਮਾਨ ਨੇ, ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਅਤੇ ਨਾਲ ਦੀ ਨਾਲ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹਨਾਂ ਦਾ ਜਥਾ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰੇ, ਅਤੇ ਨਾਲ ਦੀ ਨਾਲ ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਬਖਸ਼ਿਸ਼ ਸਰੋਪਾਓ ਦੇਣ ਦੀ ਕਿਰਪਾਲਤਾ ਕਰਨਗੇ ਸਾਰੇ ਸੇਵਾਦਾਰ ਗੁਰੂ ਘਰ ਦੇ। ਸੋ ਭਾਈ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਨੂਰ, ਇਹਨਾਂ ਨੇ ਵੀ ਲਗਾਤਾਰ 4-5 ਦਿਨ ਤੋਂ ਇਸ ਪਾਵਨ ਸਥਾਨ 'ਤੇ ਬਤੌਰ ਆਪ ਸੰਗਤਾਂ ਦੀ ਗੁਰੂ ਇਤਿਹਾਸ ਦੁਆਰਾ ਸੇਵਾਵਾਂ ਨਿਭਾ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ।

बोले सोनिहार।

ਸੋ ਨਾਲ ਹੀ ਮੈਂ ਬੇਨਤੀ ਕਰਾਂ ਸਤਿਕਾਰਯੋਗ ਢਾਡੀ ਜਥਾ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪਾਓ, ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਜਾਂ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਦੇਣਗੇ ਜੀ।

ਗੁਰੂ ਸਾਹਿਬ ਜੀ ਕਿਰਪਾ ਕਰਨ, ਇਹਨਾਂ ਗੁਰਮੁਖ ਪਿਆਰਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਪ੍ਰਿਆਤ ਰੱਖਣ, ਦੇਸ਼ਾਂ ਵਿਦੇਸ਼ਾਂ ਵਿੱਚ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਇਹਨਾਂ ਦੇ ਪਾਸੋਂ ਲੈਂਦੇ ਰਹਿਣ। ਸੋ ਅੱਜ ਦੇ ਦੁਪਹਿਰ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਸਮੂਹ ਜੌਹਲ ਪਰਿਵਾਰ ਵੱਲੋਂ ਸਰਦਾਰ ਤਰਨਜੀਤ ਸਿੰਘ ਜੀ ਜੌਹਲ, ਸਨ ਆਫ ਸਰਦਾਰ ਸਰਬਜੀਤ ਸਿੰਘ ਜੀ ਜੌਹਲ, ਬੀਬੀ ਮਨਜੀਤ ਕੌਰ, ਪੋਤਰਾ ਸਰਦਾਰ ਭਜਨ ਸਿੰਘ ਜੀ ਜੌਹਲ, ਬੀਬੀ ਹਰਬੰਸ ਕੌਰ, ਸਮੁੱਚੇ ਪਰਿਵਾਰ ਵੱਲੋਂ, ਜੌਹਲ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ, ਜੌਹਲ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਜੌਹਲ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਅਗਲੇ ਹਫ਼ਤੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਗੁਰਜੀਤ ਸਿੰਘ ਜੀ ਭੱਠਲ, ਉਹ ਵੀ ਪਹੁੰਚ ਰਹੇ ਨੇ। ਉਹ ਵੀ ਆਪ ਸੰਗਤਾਂ ਨੂੰ ਹਰ ਰੋਜ਼ ਸ਼ਾਮ ਦੇ ਦੀਵਾਨ ਦੇ ਵਿੱਚ ਗੁਰੂ ਇਤਿਹਾਸ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਵਿਦ ਸਾਗਰ ਤਰੀ ਹੈ, ਜੀਵਤਿਆਂ ਨਹਿ ਮਰੀ ਹੈ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਵਿਦ ਸਾਗਰ ਤਰੀ ਹੈ, ਜੀਵਤਿਆਂ ਇਉਂ ਮਰੀ ਹੈ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਵਿਦ ਸਾਗਰ ਤਰੀ ਹੈ, ਜੀਵਤਿਆਂ ਇਉਂ ਮਰੀ ਹੈ।

ਵਾਹਿਗੁਰੂ। ਆਪਾਂ ਆਸਤੇ ਆਸਤੇ ਸਹਿਜ ਜਾਣਾ ਜੀ।

ਆਪਾਂ ਸਹਿਜ ਸਹਿਜ ਆਪਣੇ ਘਰ ਜਾਣਾ ਹੁੰਦਾ ਹੈ ਜਾਂ ਸੁੰਨ ਗੁਫਾ ਮੈਂ ਆਸਣ ਜਿੱਥੇ ਮਾਲਕ ਬੈਠਾ ਹੋਇਆ ਹੈ ਉਸ ਆਪਣੇ ਘਰ ਜਾਣਾ ਹੁੰਦਾ ਹੈ। ਸਹਿਜ ਦੇ ਵਿੱਚ ਭਾਵ ਕਿ ਸਾਡੇ 'ਤੇ ਕਿਰਪਾ ਹੋ ਜਾਵੇ, ਆਪਣੇ ਘਰ ਚਲੇ ਜਾਈਏ। ਸਹਿਜ ਅੰਦਰ ਗੁਫਾ ਹੈ, ਉੱਥੇ ਪ੍ਰਵੇਸ਼ ਹੋਣਾ ਹੁੰਦਾ ਆਪਾਂ। ਫਿਰ ਆਪਾਂ ਅੰਤਰਗਤ ਬਿਲਕੁਲ ਚੁੱਪ ਕਰਕੇ ਸਵਾਸਾਂ ਦੇ ਨਾਲ ਸਿਮਰਨ ਕਰਨਾ, ਅੰਦਰ ਸਾਹ ਜਾਵੇ ਨਾਭੇ ਤੱਕ ਲੈ ਜਾਣਾ, ਵਾਹਿ ਕਹਿਣਾ ਗੁਰੂ, ਪਹਿਲਾਂ ਸਵਾਸ ਗ੍ਰਾਸ ਕਰਨਾ, ਫਿਰ ਬਿਲਕੁਲ ਚੁੱਪ ਕਰਕੇ ਇੰਤਜ਼ਾਰ ਕਰਨਾ ਹੈ ਜੀ ਮਾਲਕ ਦਾ। ਗੁਰੂ ਕਿਰਪਾ ਜੀ।

와 그르 와

ਖੋਜਦੇ ਵਡਭਾਗੀ ਗੁਰੂ ਪਿਆਰੀ ਸਤਸੰਗ ਆਪਾਂ ਕੀ ਕਰ ਰਹੇ ਸਨ, 2 ਘੰਟੇ ਤੱਕ ਆਪਣੀ ਕਲਾਸ ਸੀ, ਉਸ ਰਾਮ ਪਰਮਾਤਮਾ ਨੂੰ ਅੱਲਾ ਵਾਹਿਗੁਰੂ ਨੂੰ ਹਰੀ ਨੂੰ ਮਿਲਣ ਵਾਸਤੇ ਆਪਾਂ ਇਹ ਪੁਕਾਰ ਕਰ ਰਹੇ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ। ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਕਹਿੰਦੇ ਸਾਰਾ ਜੱਗ ਰਾਮ ਰਾਮ ਕਰ ਰਿਹਾ ਹੈ, ਨਾਮ ਜਪ ਰਿਹਾ, ਸਿਮਰ, ਰਾਮ ਮਿਲਦਾ ਹੀ ਨਹੀਂ। ਕਿਉਂ ਨਹੀਂ ਮਿਲ ਰਿਹਾ? ਭਗਤਾਂ ਨੇ ਕਹਿਤਾ ਰਾਮ ਕਹਿਣ ਮੈਂ ਭੇਦ ਹੈ, ਇਹਦੇ ਵਿੱਚ ਭੇਦ ਹੈ। ਅਜੇ ਤੱਕ ਸਾਨੂੰ ਭੇਦ ਦਾ ਨਹੀਂ ਪਤਾ ਲੱਗਾ। ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ। ਕਹਿੰਦੇ ਫਿਰਤ ਕਿੰਨੇ ਯੁਗ ਹੋ ਗਏ ਆਪਾਂ ਨੂੰ ਫਿਰਦੇ ਫਿਰਦੇ ਆ, ਮਾਲਕ ਦੀ ਪ੍ਰਾਪਤੀ ਨਹੀਂ ਹੋਈ। ਇਹ ਸਾਨੂੰ ਦੇਹ ਕਿਉਂ ਮਿਲੀ ਹੈ? ਬਾਣੀ ਗੁਰੂ ਸਾਨੂੰ ਦੱਸਣਗੇ, ਪਈ ਪ੍ਰਾਪ ਮਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਨੂੰ ਦੱਸ ਦਿੱਤਾ ਤੈਨੂੰ ਦੇਹ ਕਿਉਂ ਮਿਲੀ, ਇਹ ਕਹਿਦੇ ਵਾਸਤੇ ਤੁਹਾਨੂੰ ਮਿਲੀ? ਕਿਸੇ ਕਹਿ ਦਈਏ ਨਾ ਕਿਤੇ ਟਾਈਮ ਪਾਸ ਹੀ ਹੋ ਰਿਹਾ ਹੈ, ਟਾਈਮ ਪਾਸ ਵਾਸਤੇ ਦੇਹ ਨਹੀਂ ਮਿਲੀ। ਇਸ ਦੇਹ ਕੋ ਸਿਮਰੇ ਦੇਵ, ਦੇਵ 'ਤੇ ਵੀ ਉਹ ਵੀ ਸਿਮਰਦੇ ਪਏ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਸਾਨੂੰ ਮਨੁੱਖਾ ਦੇਹੀ ਬਖਸ਼ੋ। ਇਸ ਦੇਹੀ ਵਿੱਚ ਰਹਿ ਕੇ ਰਹਿੰਦਿਆਂ ਹੋਇਆ ਅਸੀਂ ਸਿਮਰਨ ਕਰਕੇ ਮਾਲਕ ਦੀ ਪ੍ਰਾਪਤੀ ਕਰੀਏ। ਦੀਪ ਵਾਰੀ ਪੁਰਖ ਵਿਦਾਤੇ ਜਨਮ ਜਨਮ ਵਾਧੇ, ਕਹਿੰਦੇ ਜਿਹੜਾ ਮਾਲਕ ਨੇ ਸਾਨੂੰ ਭੁਆਰੀ ਦੇ ਕੇ ਛੱਡਤਾ ਸੀ ਨਾ, ਜਿਹਨੂੰ ਮਾਲਕ ਨੇ ਸਾਰਾ ਕੁਝ ਸਮਝਾ ਕੇ ਭੇਜਿਆ, ਤੈਨੂੰ ਮੈਂ ਕੁਝ ਸਮੇਂ ਵਾਸਤੇ ਖੇਡ ਖੇਡਣ ਵਾਸਤੇ ਭੇਜ ਰਿਹਾ ਵਾਂ, ਤੂੰ ਬਾਜੀ ਨੂੰ ਜਿੱਤ ਕੇ ਆ ਜਾ। ਕਹਿੰਦੇ 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਕਹਿੰਦੇ ਲੈ ਭਾਈ 9 ਦਰਵਾਜ਼ੇ ਸਾਡੇ ਖੋਲ੍ਹ ਅਤੇ 10ਵਾਂ ਬੰਦ ਕਰਤਾ। ਕਹਿੰਦੇ ਜਦੋਂ ਬੰਨੇ ਬੰਦ ਹੋਇਆ ਹੀ ਤੂੰ ਲੱਭ ਲਿਆ ਮੈਨੂੰ, ਅਤੇ ਤੂੰ ਮਿੱਟੀ ਨੂੰ ਜਿੱਤ ਜਾਵੇਗਾ। ਕਿੰਨਾ ਸਮਾਂ ਹੋ ਗਿਆ ਪਿਆਰੀ ਸਾਧ ਸੰਗਤ ਜੀਓ, ਇਸ ਜੀਵਨ ਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋਈ। ਸਾਹਮਣੇ ਮਾਲਕ ਇਹ ਕਹਿ ਰੱਬ ਦਾ ਹਾਸ ਪੈ ਨੇਰੇ, ਆਪਾਂ ਬਾਹਰ ਭੱਜਦੇ ਹਾਂ, ਸਭ ਕੁਛ ਘਰ ਦੇ ਅੰਦਰ ਏ, ਬਾਹਰ ਨਹੀਂ ਗਾ, ਦੂਰ ਭੱਜਦੇ ਮਾਲਕ ਨੂੰ ਲੱਭਣ ਵਾਸਤੇ। ਕਹਿੰਦੇ ਸਭ ਮਾਲਕ ਨੂੰ ਵੇਖ ਰਿਹਾ ਹੈ, ਚੇਤਾ ਸਭ ਸੰਸਾਰ, ਸਾਰਾ ਸੰਸਾਰ ਮਾਲਕ ਨੂੰ ਦੇਖ ਰਿਹਾ, ਦਿਸ ਨਹੀਂ ਰਿਹਾ। ਕਹਿੰਦੇ ਕੀ ਪੈ ਗਿਆ? ਪਰਦਾ ਭੰਬੀਰ ਕੇ ਪਾਦ ਪਾਰ ਦੋ, ਪਿੰਨ ਪੇਖੇ ਦੂਰ ਆਇਓ। ਕਹਿੰਦਾ ਇੰਨਾ ਬਰੀਕ ਪਰਦਾ ਪੈ ਗਿਆ ਕਿ ਸਾਨੂੰ ਮਾਲਕ ਦਿਸ ਨਹੀਂ ਰਿਹਾ। ਕਿਉਂ ਨਹੀਂ ਦਿਸ ਰਿਹਾ? ਕਿਉਂ? ਸਿਮਰਨ ਦੁਆਰਾ ਇਹ ਸਾਨੂੰ ਦਿਸਣਾ ਸੀ, ਭਰਮ ਦਾ ਪਰਦਾ ਦੂਰ ਹੋਣਾ ਸੀ। ਅਕਲ ਦੇ ਜੋਤ ਦਾ ਇਸਤੇਮਾਲ ਕਰਕੇ ਇਹ ਸੱਚ ਅਤੇ ਮਾਇਆ, ਮਾਇਆ ਤਾਂ ਸੱਚ ਰਮੇ ਹੋਏ ਨੇ, ਇਹ ਜਦੋਂ ਆਪਾਂ ਅਕਲ ਦੇ ਜੋਤ ਦਾ ਇਸਤੇਮਾਲ ਕਰਦੇ ਹਾਂ, 5 ਪਿਆਰੇ ਗੁਰੂ ਸਾਨੂੰ ਸਮਝਾਉਂਦੇ ਨੇ, ਉਹ ਜਦੋਂ ਆਪਾਂ ਯੁਕਤੀ ਲਾਈ, ਜੋਰ ਨਾਲ ਯੁਕਤੀ ਛੁੱਟਿਆ ਸੰਸਾਰ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਕੋਈ ਸੰਸਾਰ ਤੋਂ ਛੁੱਟ ਜਾਈਏ, ਨਹੀਂ। ਪੂਰੇ ਗੁਰ ਕਾ ਸੁਣ ਉਪਦੇਸ਼, ਕਹਿੰਦੇ ਨਿਕਟ ਕਰ ਪੇਖ, ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣ ਲਾ, ਨੇੜੇ ਕਰਕੇ ਮਾਲਕ ਨੂੰ ਵੇਖ ਲਾ, ਪਰ ਇਹ ਜਦੋਂ ਤੂੰ ਅਕਲ ਦੇ ਜੋਸ਼ ਦਾ ਇਸਤੇਮਾਲ ਕਰੇਗਾ, ਮਾਲਕ ਤੇਰੇ ਸਾਹਮਣੇ ਹੋ ਜਾਵੇਗਾ, ਇਹ ਮਾਇਆ ਅਲੱਗ ਹੋ ਜਾਵੇਗੀ ਅਤੇ ਸੱਚ ਅਲੱਗ ਹੋ ਜਾਵੇਗਾ, ਸਾਹਮਣੇ ਆ ਜਾਏਗਾ। ਕਹਿੰਦੇ ਜੋਰ ਨਾਲ ਯੁਕਤੀ ਛੁੱਟਿਆ ਸੰਸਾਰ, ਜਿੰਨਾ ਮਰਜ਼ੀ ਯੋਗ ਲਾ ਲਓ, ਯੁਗਤੀ ਲਾਣੀ ਆਪਣਾ, ਪੂਰੇ ਗੁਰ ਦਾ ਉਪਦੇਸ਼ ਸੁਣਨਾ ਆਪਾਂ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਸਾਹਿਬ ਗੁਰਦੁਆਰਾ ਪਰਮਿਲਨੇ ਕਾ ਚਾਉ ਬ੍ਰਹਮ ਗਿਆਨਰ ਕੇਂਦਰ ਰੋੜੀ ਰੋਡ ਮੋਗਾ ਦੇ ਬਹੁਤ ਹੀ ਸਤਿਕਾਰਯੋਗ ਬਾਨੀ ਮਹਾਂਪੁਰਖ ਭਾਈ ਸੇਵਾ ਸਿੰਘ ਤਰਮਾਲਾ, ਉਹਨਾਂ ਤੋਂ ਵਰਸਾਏ ਹੋਏ ਭਾਈ ਦਲਬੀਰ ਸਿੰਘ ਮਹਾਂਪੁਰਖ ਤਰਮਾਲਾ ਜੀ, ਆਪ ਰੱਬ ਸੰਗਤਾਂ ਰੱਬ ਰੂਪ ਸੰਗਤਾਂ ਨੇ ਰਲ ਮਿਲ ਕੇ 3 ਤੋਂ 5 ਸਿਮਰਨ ਕਲਾਸ ਦੀ ਹਾਜ਼ਰੀ ਭਰੀ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਗੁਰੂ ਸਾਹਿਬ ਅਤੇ ਸੰਗਤ ਬਖਸ਼ਣਯੋਗ ਹਨ। ਗੱਜ ਕੇ ਫਤਿਹ ਬੁਲਾ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਭੋਗ ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ

ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾਰਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪਤਾ ਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀਵ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਨ ਕੀਏ ਤੇਰੀ ਬਰੀਆ,

ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪੁਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ।

ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਪਿਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸਤੁਇ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਈ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈਂ ਤਤਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਕੇ ਤਾਪ ਤਨਿਕ ਮੈਂ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਸ ਕਹਿ ਨ ਕੋਈ। ਏਕ ਬਾਰ

ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋਹ ਜਿਸ ਦੀਆਂ ਇਹ ਵਡਿਆਈਆ

ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ।

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨ

ਹੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ,

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ।

ਸਭ ਸੈਨੂ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਹੈ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

ਦਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸੋਧਾ ਰਹਿਰਾ ਸਵੇਰੇ ਪਾਠ ਸਰਵਨ ਕਰਾਰ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਗੁਰੂ ਸਾਹਿਬ ਜੀ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਹੁਣ ਬੇਨਤੀ ਕਰਦੇ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਪ੍ਰਿਥਾ

ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੇ ਪਦਾ ਨੰਬਰ 8 ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 263 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼, ਅੱਜ ਦਾ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤਾ, ਆਰੰਭਤਾ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ ਕਿ ਨਿਰੰਕਾਰ ਦੇ ਸਿਮਰਨ ਸਹਿਤ ਇਸ ਸੰਸਾਰ ਦੇ ਵਿੱਚ ਕਰਤਾ ਪੁਰਖ ਜਿਹੜਾ ਹੈ ਉਹ ਭਗਤ ਨੂੰ ਪ੍ਰਗਟ ਕਰਦਾ ਹੈ। ਭਗਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਦਾਹਰਨ ਦੇ ਤੌਰ ਦੇ ਉੱਪਰ ਨਿਰਣਾ ਕਰਕੇ ਸਮਝਾਇਆ ਕਿ ਤਾਣ ਹੁੰਦਾ ਹੋਏ ਨਿਤਾਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਭਗਤ ਕੌਣ? ਭਗਤੀ ਬਿਰਤੀ ਦਾ ਪਾਤਰ ਉਹ ਹੈ ਜਿਹਦੇ ਕੋਲ ਤਾਣ ਤਾਕਤ ਸਮਰੱਥਾ ਤੇ ਹੈ, ਪਰ ਉਹ ਫਿਰ ਵੀ ਸੰਸਾਰ ਤੇ ਨਿਤਾਣਾ ਹੋ ਕੇ ਬਤੀਤ ਕਰਦਾ ਹੈ ਸਮਾਂ। ਉਹਦੇ ਕੋਲ ਦੁਨੀਆ ਦੀ ਬੇਸ਼ੁਮਾਰ ਤਾਕਤ ਹੈ, ਮਾਣ ਬਹੁਤ ਹੈ, ਪਰ ਮਾਣ ਹੋਣ ਦੇ ਬਾਵਜੂਦ ਵੀ ਉਹ ਨਿਮਾਣਾ ਬਣ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ। ਉਹ ਆਪਣੀ ਤਾਕਤ ਅਤੇ ਆਪਣੇ ਜੀਵਨ ਵਿੱਚ ਜੋ ਕੁਝ ਉਹਦੇ ਪੱਲੇ ਹੈ ਉਹਨੂੰ ਬਿਲਕੁਲ ਨਿੱਜ ਵਿੱਚ ਟਿਕਾ ਕੇ ਰੱਖਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤਾਂਹੀਓ ਤੇ ਸ਼ਬਦ ਵਰਤਿਆ, ਮਹਾਰਾਜ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਭਗਤ ਜਨ ਜਿਹੜੇ ਸਿਮਰਨ ਕਰਕੇ ਕਰਤੇ ਪੁਰਖ ਦੇ ਦਰ 'ਤੇ ਪ੍ਰਗਟ ਹੋ ਗਏ, ਸਤਿਗੁਰੂ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਚਾਲ ਦਾ ਅਰਥ ਉਹਨਾਂ ਦਾ ਚੱਲਣਾ, ਉਹਨਾਂ ਦਾ ਤੁਰਨਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਹ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਭਗਤ ਜਨਾਂ ਦੀ ਚਾਲ ਸੰਸਾਰ ਵਾਲੇ ਪਾਸੇ ਤੋਂ ਨਿਰਾਲੀ ਹੈ। ਕਿਉਂ? ਕਿਉਂਕਿ ਉਹਨਾਂ ਦਾ ਜੀਵਨ ਹੈ ਬਿਖਮ ਮਾਰਗ ਚੱਲਣਾ, ਬਿਖੜੇ ਪੈਂਡੇ ਦੇ ਉੱਪਰ ਚੱਲਣਾ। ਇਹਦਾ ਅਰਥ ਇਹ ਹੈ ਕਿ ਦੁਨਿਆਵੀ ਸੁੱਖ ਅਤੇ ਦੁਨਿਆਵੀ ਸਹੂਲਤਾਂ ਇੱਕ ਪਾਸੇ, ਦੁਨਿਆਵੀ ਸੁੱਖ ਇੱਕ ਪਾਸੇ, ਦੁਨਿਆਵੀ ਵਡਿਆਈਆਂ ਇੱਕ ਪਾਸੇ,
ਧਨ ਦੌਲਤ ਸੰਪਦਾ ਜ਼ਮੀਨ ਜਾਇਦਾਦ ਇੱਕ ਪਾਸੇ, ਪਰ ਉਹਨਾਂ ਦਾ ਕਰਤੇ ਪੁਰਖ ਵਾਲੇ ਪਾਸੇ ਤੁਰਨਾ, ਇਹ ਸਾਰਾ ਕੁਝ ਤਿਆਗ ਕਰਕੇ ਉੱਥੇ ਪਹੁੰਚ ਬਣਦੀ। ਭਗਤ ਕਬੀਰ ਸਾਹਿਬ ਜੀ ਨੇ ਤਾਂ ਇਹੀ ਜ਼ਿਕਰ ਕੀਤਾ ਨਾ ਵੀ ਮਾਰਗ ਬਹੁਤ ਵਿਖੜਾ ਹੈ, ਬੜਾ ਵਿਖਮ ਮਾਰਗ ਹੈ। ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਨਿਰਣਾ ਕਰਕੇ ਸਮਝਾ ਦਿੱਤਾ, ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਸਮਰੱਥ ਸਤਿਗੁਰੂ ਦੀ ਬਖਸ਼ਿਸ਼ ਕਰਦੇ, ਦਾਤਾਰ ਕਹਿੰਦੇ ਕਿ ਜਿਸ ਦਿਨ ਇਹ ਅਵਸਥਾ ਸਾਡੇ ਜੀਵਨ ਵਿੱਚ ਢੁੱਕਦੀ ਅਤੇ ਅਹਿਸਾਸ ਕਰੀਏ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਹ ਮਾਰਗ ਪੰਡਿਤ ਗਏ, ਜਿਹੜੇ ਮਾਰਗ ਦੇ ਉੱਪਰ ਪੰਡਿਤ ਵਿਦਵਾਨ ਗਿਆਨੀ ਲੋਕ ਚਲੇ ਗਏ, ਪਾਤਸ਼ਾਹ ਪਰੀ ਬਹੀਰ ਬਹੁਤ ਲੋਕਾਂ ਦੀ ਭੀੜ, ਬਹੁਤ ਲੋਕਾਂ ਦਾ ਜਿਹੜਾ ਸੀ ਇਕੱਠ ਉਸ ਪਾਸੇ ਹੋਇਆ, ਪਰ ਮਹਾਰਾਜ ਜੀ ਕਹਿੰਦੇ ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ੍ਹ ਰਹਿਓ ਕਬੀਰ, ਇੱਕ ਪਰਮੇਸ਼ਰ ਦੇ ਦਰ ਦੀ ਘਾਟੀ ਹੈ, ਸੁਰਤ ਦਾ ਮਾਰਗ ਹੈ। ਪਰ ਮਹਾਰਾਜ ਜੀ ਕਹਿੰਦੇ ਤੇਹ ਚੜ੍ਹ ਰਹਿਓ ਕਬੀਰ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਇਸ ਮਾਰਗ ਦੇ ਉੱਪਰ ਕੇਵਲ ਇਕੱਲਾ ਨਜ਼ਰ ਆ ਰਿਹਾ ਹਾਂ, ਇੱਥੇ ਦੌੜ ਨਹੀਂ ਹੈ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਵਿਖਮ ਮਾਰਗ ਚੱਲਣਾ, ਵਿਖੜਾ ਮਾਰਗ, ਵਿਖੜੇ ਰਸਤੇ ਦੇ ਉੱਪਰ ਪੈਂਡੇ ਨੂੰ ਤੈਅ ਕਰਨਾ, ਅਤੇ ਉਹ ਵਿਖਮ ਪੈਂਡਾ ਹੈ ਕੀ? ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਵਿਖਮ ਮਾਰਗ ਚੱਲਣਾ ਦਾ ਅਰਥ ਕਿ ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਭਗਤ ਦੇ ਅੰਦਰ ਦੀ ਸਭ ਤੋਂ ਪਹਿਲਾਂ ਬਿਰਤੀ ਉਹਦੇ ਖਾਣ ਦੇ ਉੱਪਰ ਕਾਬੂ ਹੈ, ਸਭ ਤੋਂ ਪਹਿਲਾਂ ਅਤੇ ਅਸਲ ਦੇ ਵਿੱਚ ਜਿਹੜਾ ਹੈ ਉਹ ਭਗਤ ਦੇ ਜ਼ੁਬਾਨ ਦੇ ਚਸਕੇ ਦੇ ਉੱਪਰ ਬਹੁਤ ਕਾਬੂ ਹੈ। ਲੱਭ ਖਾਣ ਨਾਲ ਸੰਬੰਧਿਤ ਹੈ, ਰਸ ਨਾਲ ਸੰਬੰਧਿਤ ਹੈ, ਲੋਭ ਦੁਨਿਆਵੀ ਤ੍ਰਿਸ਼ਨਾਵਾਂ ਨਾਲ ਸੰਬੰਧਿਤ ਹੈ। ਮਹਾਰਾਜ ਜੀ ਕਹਿੰਦੇ ਇੱਕ ਭਗਤ ਬੰਦਗੀ ਵਾਲਾ ਅਭਿਆਸੀ ਜਿਹਦੇ ਜੀਵਨ ਦੇ ਵਿੱਚ ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਉਹ ਆਪਣੇ ਅੰਦਰੋਂ ਲੱਭ, ਆਪਣੇ ਅੰਦਰੋਂ ਲੋਭ, ਆਪਣੇ ਅੰਦਰ ਦੀ ਅਹੰਕਾਰ ਬਿਰਤੀ ਉਹਦਾ ਤਿਆਗ ਕਰਕੇ ਸਤਿਗੁਰੂ ਸਾਹਿਬ ਕਹਿਣਗੇ ਤ੍ਰਿਸ਼ਨਾ ਨੂੰ ਛੱਡ ਦਿੰਦਾ ਹੈ। ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਤ੍ਰਿਸ਼ਨਾ ਦਾ ਅਰਥ ਇੱਥੇ ਕੇਵਲ ਮਾਇਕ ਤ੍ਰਿਸ਼ਨਾ ਜਾਂ ਪੈਸਿਆਂ ਦੀ ਤ੍ਰਿਸ਼ਨਾ ਨਹੀਂ ਹੈ ਗੁਰਮੁਖੋ, ਇੱਥੇ ਤ੍ਰਿਸ਼ਨਾ ਦਾ ਅਰਥ ਇਹ ਵੀ ਹੈ ਕਿ ਬੰਦਾ ਆਪਣੇ ਚੇਲਿਆਂ ਦੀ ਤ੍ਰਿਸ਼ਨਾ ਵੀ ਰੱਖ ਕੇ ਬੈਠਾ ਹੈ ਕਿ ਗਿਣਤੀ ਕਿਹਦੇ ਕੋਲ ਵੱਧ ਹੈ, ਇਕੱਠ ਕਿਹਦੇ ਕੋਲ ਜ਼ਿਆਦਾ ਹੈ। ਇੱਥੋਂ ਤੱਕ ਕਿ ਜੀਵਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਹ ਅਹੰਕਾਰ ਬਿਰਤੀ ਵੀ ਇਸ ਤਰ੍ਹਾਂ ਦੀ ਕਿ ਦੁਨਿਆਵੀ ਤਲ ਦੇ ਉੱਪਰ ਹਰੇਕ ਬੰਦਾ ਆਪੋ ਆਪਣੀ ਬਿਰਤੀ ਸਹਿਤ ਇਸ ਪਾਸੇ ਤੁਰਦਾ, ਪਰ ਮਹਾਰਾਜ ਜੀ ਕਹਿੰਦੇ ਇੱਕ ਭਗਤ ਦੇ ਹਿਰਦੇ ਦੇ ਵਿੱਚ ਰੱਤੀ ਭਰ ਵੀ ਅਹਿਸਾਸ ਨਹੀਂ, ਜਿੱਥੇ ਬੈਠਾ ਅਕਾਲ ਪੁਰਖ ਦੀ ਬੰਦਗੀ ਦੀ ਕਿਰਪਾ ਉੱਥੇ ਵਰਤ ਜਾਂਦੀ, ਉਹਨੂੰ ਮਕਮਲੀ ਸੇਜ ਜਾਂ ਦੁਨਿਆਵੀ ਤਲ 'ਤੇ ਬੇਸ਼ਕੀਮਤੀ ਵਸਤੂਆਂ ਦੀ ਪ੍ਰਾਪਤੀ ਵਾਲੇ ਪਾਸੇ ਦੀ ਬਿਰਤੀ ਨਹੀਂ ਰਹਿੰਦੀ, ਉਹ ਸ਼ਾਂਤ ਹੈ, ਆਨੰਦ ਸਹਿਤ ਰਹਿੰਦਾ ਹੈ। ਭਗਤ ਦੇ ਪ੍ਰਥਾਏ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਨਾ ਇਹ ਵਿਖਮ ਮਾਰਗ ਚੱਲਣਾ ਕੀ ਹੈ। ਅਸੀਂ ਜੇ ਸੰਬੰਧ ਵਿੱਚ ਅੱਜ ਵੀ ਬੈਠੇ ਹਾਂ, ਮਹਾਂਪੁਰਖ ਸੰਤ ਗਿਆਨੀ ਰਾਮ ਸਿੰਘ ਜੀ ਗੰਢੂਆਂ ਵਾਲੇ ਮਹਾਂਪੁਰਖਾਂ ਦੀ ਸਾਲਾਨਾ ਯਾਦ ਵਿੱਚ ਬੈਠੇ ਹਾਂ, ਅਤੇ ਇੱਥੇ ਮੈਂ ਆਪ ਜੀ ਦੇ ਸਨਮੁੱਖ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਵਿਖਮ ਮਾਰਗ ਚੱਲਣਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗੁਰਬਾਣੀ ਵਿੱਚ ਨਿਰਣਾ ਕੀਤਾ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਕਿ ਇਸ ਜੀਵਨ ਵਿੱਚ ਸੰਤ ਦਾ ਮਾਰਗ ਜਿਹੜਾ ਹੈ ਉਹ ਧਰਮ ਦੀ ਪੌੜੀ ਹੈ, ਅਤੇ ਧਰਮ ਦੀ ਪੌੜੀ ਦੇ ਪ੍ਰਥਾਏ ਜਦੋਂ ਗ੍ਰੰਥਾਂ ਸਹਿਤ ਵਿਆਖਿਆ ਕਰਦੇ ਹਾਂ ਤਾਂ ਮਹਾਰਾਜ ਜੀ ਨੇ ਧਰਮ ਦੀ ਪੌੜੀ ਦਾ ਜ਼ਿਕਰ ਤਾਂ ਇੱਥੇ ਵੀ ਕੀਤਾ ਕਿ ਇਹ ਤਰਾਹ ਪਤ ਪਵੜੀਆ ਚੜੀਆ ਹੋਏ 21, ਪਰ ਇੱਕ ਪੌੜੀ ਸੰਖੇਪ ਰੂਪ ਵਿੱਚ ਜਿਹੜੀ ਸਮਝ ਲੱਗ ਸਕੇ ਵਿਖਮ ਮਾਰਗ ਕੀ ਹੈ। ਮਨੁੱਖ ਦੇ ਜੀਵਨ ਦੇ ਤਿੰਨ ਹਿੱਸੇ ਨੇ, ਮਨੁੱਖ ਦੇ ਸਰੀਰ ਦੇ ਨਾਲ ਸੰਬੰਧਿਤ ਜੇ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾਂ ਹੈ ਜੀਵਨ ਦੇ ਵਿੱਚ ਮਨੁੱਖ ਦੇ ਸਰੀਰ ਦੇ ਵਿੱਚ ਜਿਹਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਮਨੁੱਖ ਦੇ ਸਰੀਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਰੂਪ ਦੇ ਵਿੱਚ ਜੇ ਜ਼ਿਕਰ ਕਰੀਏ ਤੇ ਪ੍ਰਾਣ ਨੇ, ਪ੍ਰਾਣਾਂ ਕਰਕੇ ਜਿਹੜਾ ਹੈ ਉਹ ਸ਼ੁਧਾ ਅਤੇ ਵਿਪਾਸਾ ਲੱਗਦੀ ਹੈ। ਸ਼ੁਧਾ ਕਹਿੰਦੇ ਨੇ ਭੁੱਖ ਨੂੰ ਅਤੇ ਪਿਆਸ ਜਿਹੜੀ ਹੈ
ਉਹ ਪਿਆਸ ਕਹਿੰਦੇ ਨੇ ਕੋਈ ਕਿਸੇ ਚੀਜ਼ ਨੂੰ, ਜਿਵੇਂ ਜਲ ਛਕਣਾ, ਸ਼ੁਧਾ ਅਤੇ ਬਿਪਾਸਾ, ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਮਨੁੱਖੀ ਜੀਵਨ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦਾ ਹੈ ਮਨ। ਮਨ ਜਿਹੜਾ ਹੈ, ਮਨ ਦੀ ਪ੍ਰਕਿਰਿਆ ਕੀ ਹੈ? ਮਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਇਸ ਪ੍ਰਕਾਰ ਹੈ ਕਿ ਮਨ ਸੰਕਲਪ ਅਤੇ ਵਿਕਲਪ ਦਾ ਮੂਲ ਹੈ। ਚੰਗੇ ਫੁਰਨੇ ਅਤੇ ਮਾੜੇ ਫੁਰਨੇ ਜਿਹੜੇ ਹਨ ਉਹ ਮਨ ਦੇ ਵਿੱਚ, ਮਨ ਚੰਗੇ ਅਤੇ ਮਾੜੇ ਫੁਰਨਿਆਂ ਦਾ ਮੂਲ ਹੈ। ਫਿਰ ਅਗਲੀ ਬਿਰਤੀ, ਜਿਹੜਾ ਅਗਲਾ ਨਿਰਣਾ ਆਪਦੀ ਦੇ ਸਨਮੁੱਖ, ਕਿ ਜਿਹੜਾ ਸਰੀਰ ਹੈ, ਔਰ ਸਰੀਰ ਜਿਹੜਾ ਹੈ ਉਹ ਜੀਵਨ ਦੇ ਵਿੱਚ ਜੇ ਜ਼ਿਕਰ ਕਰੀਏ ਤਾਂ ਉਹ ਪੰਜ ਤੱਤਾਂ ਦਾ ਸੁਮੇਲ ਹੈ। ਪੰਜ ਤੱਤਾਂ ਦਾ ਸੁਮੇਲ ਇਹ ਸਰੀਰ ਹੈ, ਅਤੇ ਪੰਜ ਤੱਤਾਂ ਵਿੱਚੋਂ ਹੀ ਪੰਜ ਤਰ੍ਹਾਂ ਦੇ ਵਿਕਾਰ ਜਿਹੜੇ ਹਨ ਉਹ ਪ੍ਰਗਟ ਹੁੰਦੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ। ਧਰਮ ਦਾ ਮਾਰਗ ਕੀ ਹੈ? ਮਹਾਰਾਜ ਜੀ ਕਹਿੰਦੇ ਜਦੋਂ ਕੋਈ ਮਹਾਤਮਾ ਗੁਰਮੁਖ ਰੱਬ ਵਾਲੇ ਪਾਸੇ ਤੁਰਦਾ ਹੈ, ਆਪਣੇ ਪੰਜ ਭੂਤਕ ਸਰੀਰ ਦੀ ਜਿਹੜੀ ਇੱਕ ਸਰੀਰ ਨੂੰ ਦੁੱਖ ਸਭ ਤੋਂ ਵੱਡਾ ਹੈ ਜਨਮ ਅਤੇ ਮਰਨ ਦਾ। ਸਰੀਰ ਜੰਮਦਾ ਹੈ ਅਤੇ ਮਰਦਾ ਹੈ। ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਧਰਮ ਦਾ ਮਾਰਗ ਇਹ, ਉਹ ਆਪਣੇ ਜਨਮ ਅਤੇ ਮਰਨ ਨੂੰ ਖਤਮ ਕਰਕੇ ਆਪਣੇ ਪੰਜ ਵਿਕਾਰਾਂ ਦੀ ਜਿਹੜੀ ਬਿਰਤੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਆਪਣੇ ਨਿੱਜ ਵਿੱਚ ਸਮਾ ਕੇ ਵਾਸ਼ਨਾ ਤੋਂ ਰਹਿਤ ਹੋ ਜਾਂਦਾ, ਕ੍ਰੋਧ ਤੋਂ ਰਹਿਤ ਹੋ ਜਾਂਦਾ, ਲੋਭ ਤੋਂ ਰਹਿਤ ਹੋ ਜਾਂਦਾ, ਅਹੰਕਾਰ ਅਤੇ ਮੋਹ ਤੋਂ ਰਹਿਤ ਹੋ ਜਾਂਦਾ। ਜਦੋਂ ਇਸ ਪਾਸਿਓਂ ਰਹਿਤ ਹੁੰਦਾ ਫਿਰ ਸਰੀਰ ਜਿਹੜਾ ਹੈ, ਸਰੀਰ ਮਰਿਆਦਾ ਵਿੱਚ ਆ ਗਿਆ, ਫਿਰ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਸ ਵਿੱਚ ਆ ਗਏ, ਫਿਰ ਅਗਲਾ ਨਿਰਣਾ ਹੁੰਦਾ ਹੈ ਜਿਹਦੇ ਵਿੱਚ ਆਪਾਂ ਸ਼ੁਧਾ ਅਤੇ ਵਿਪਾਸਾ ਦਾ ਜ਼ਿਕਰ ਕਰਦੇ ਹਾਂ। ਪ੍ਰਾਣਾਂ ਨੂੰ ਭੁੱਖ ਜ਼ਰੂਰੀ ਹੈ, ਭੁੱਖ ਲੱਗਦੀ ਹੈ, ਪਿਆਸ ਜ਼ਰੂਰੀ ਹੈ, ਪਰ ਜਦੋਂ ਭੁੱਖ ਅਤੇ ਪਿਆਸ 'ਤੇ ਵੀ ਫਿਰ ਕਾਬੂ ਹੋ ਜਾਏ, ਉਸ ਵਕਤ ਅਹਿਸਾਸ ਹੋ ਜਾਂਦਾ ਕਿ ਬੰਦਗੀ ਵਾਲੇ ਪਾਸੇ ਰੂਹ ਜਿਹੜੀ ਹੈ ਉਹ ਚੱਲਣੀ ਸ਼ੁਰੂ ਹੋ ਗਈ, ਜਿੱਥੇ ਪ੍ਰਾਣਾਂ ਨੂੰ ਪਿਆਸ ਅਤੇ ਭੁੱਖ ਦੀ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਾ ਰਹਿ ਜਾਏ। ਫਿਰ ਤੀਸਰਾ ਜਿਹੜਾ ਰਸਤਾ ਹੈ, ਤੀਸਰਾ ਹੈ ਸੰਕਲਪ ਅਤੇ ਵਿਕਲਪ, ਮਾੜੇ ਫੁਰਨੇ ਅਤੇ ਚੰਗੇ ਫੁਰਨੇ। ਇੱਕ ਸਾਧੂ ਅਭਿਆਸੀ ਆਪਣੇ ਜੀਵਨ ਦੇ ਵਿੱਚ ਚੰਗੇ ਅਤੇ ਮਾੜੇ ਫੁਰਨਿਆਂ ਦੇ ਉੱਪਰ ਕਾਬੂ ਕਰਕੇ, ਇੱਥੋਂ ਤੱਕ ਚੰਗੇ ਅਤੇ ਮਾੜੇ ਫੁਰਨਿਆਂ ਦਾ ਅਰਥ ਕੀ, ਸੰਕਲਪ ਅਤੇ ਵਿਕਲਪ ਕੀ, ਜਦੋਂ ਆਪਾਂ ਸਿਮਰਨ ਵਿੱਚ ਬੈਠਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਂ ਸੰਗਤ ਵਿੱਚ ਬੈਠੋਗੇ ਤੁਹਾਨੂੰ ਮਾੜੇ ਫੁਰਨੇ ਸ਼ੁਰੂ ਹੁੰਦੇ। ਸਭ ਤੋਂ ਪਹਿਲਾਂ ਸ਼ਿਕਾਇਤ ਹੀ ਸਾਡੀ ਇਹ ਰਹਿੰਦੀ ਜੀ, ਅਸੀਂ ਸੰਗਤ ਵਿੱਚ ਆਉਂਦੇ ਹਾਂ ਅਤੇ ਸੰਗਤ ਵਿੱਚ ਬੈਠ ਕੇ ਵੇਖੋ ਜੀ ਮਾੜੇ ਅਤੇ ਚੰਗੇ ਫੁਰਨੇ, ਮਾੜੇ ਫੁਰਨੇ ਜਿਹੜੇ ਅੰਦਰ ਵਿਕਾਰ ਚੱਲੀ ਜਾਂਦੇ, ਪਤਾ ਨਹੀਂ ਕਿਸ ਤਰ੍ਹਾਂ ਦੀਆਂ ਬਿਰਤੀਆਂ ਅੰਦਰ ਚੱਲੀ ਜਾਂਦੀਆਂ। ਆਪਾਂ ਸੰਗਤ ਵਿੱਚ ਬੈਠੇ ਉਹਦੇ ਤੋਂ ਸੰਕੋਚ ਕਰਦੇ ਹਾਂ ਵੀ ਮਾੜਾ ਫੁਰਨਾ ਨਾ ਆਏ, ਮਾੜੀ ਬਿਰਤੀ ਨਾ ਅੰਦਰ ਪੈਦਾ ਹੋ ਜਾਏ। ਫਿਰ ਅਗਲਾ ਜ਼ਿਕਰ ਕੀ ਹੈ? ਅਗਲਾ ਜ਼ਿਕਰ ਇਹ ਹੈ ਕਿ ਜਦੋਂ ਬੰਦਾ ਇਹ ਮਾੜੀ ਬਿਰਤੀ ਨੂੰ ਸੋਚਦਾ, ਫਿਰ ਆਪਣੇ ਮਾੜੇ ਫੁਰਨਿਆਂ ਨੂੰ ਕੰਟਰੋਲ ਕਰਦਾ ਵੀ ਮਾੜਾ ਸੋਚਾਂ ਨਾ ਮੈਂ ਗੁਰੂ ਘਰ ਵਿੱਚ ਬੈਠ ਕੇ, ਜਾਂ ਬਾਣੀ ਪੜ੍ਹਨ ਲੱਗੇ, ਜਾਂ ਸਿਮਰਨ ਕਰਨ ਵੇਲੇ। ਉਸ ਤੋਂ ਬਾਅਦ ਮਨ ਕੀ ਕਰਦਾ ਵੀ ਮਨ ਉਸੇ ਵੇਲੇ ਫਿਰ ਐਕਟੀਵੇਟ ਹੁੰਦਾ, ਮਨ ਫਿਰ ਕਹਿੰਦਾ ਵੀ ਜੇ ਇਹਨੇ ਚੰਗੇ ਫੁਰਨੇ ਛੱਡ ਦਿੱਤੇ, ਜੀਵਨ ਵਿੱਚ ਚੰਗੇ ਫੁਰਨਿਆਂ ਵਾਲੇ ਪਾਸੇ ਇਹਦਾ ਝੁਕਾਅ ਆ ਗਿਆ, ਮਾੜੇ ਫੁਰਨੇ ਇਹਨੇ ਅੰਦਰੋਂ ਛੱਡ ਦਿੱਤੇ, ਮਨ ਕੀ ਕਰਦਾ ਤੁਹਾਡੇ ਅੰਦਰੋਂ ਮਾੜੇ ਫੁਰਨਿਆਂ ਨੂੰ ਇੱਕ ਪਾਸੇ ਕਰ ਦਿੰਦਾ ਅਤੇ ਚੰਗੇ ਫੁਰਨੇ ਪੈਦਾ ਕਰਨੇ ਸ਼ੁਰੂ ਕਰ ਦਿੰਦਾ। ਜਿਵੇਂ ਤੁਸੀਂ ਬੈਠੇ ਅਤੇ ਚੌਂਕੜਾ ਮਾਰ ਕੇ ਹੋ, ਸੰਗਤ ਵਿੱਚ ਬੈਠੇ ਹੋ, ਤੁਹਾਡਾ ਮਨ ਕਰਦਾ ਵੀ ਸੇਵਾ ਕਰੀਏ, ਤੁਹਾਡਾ ਮਨ ਕਰਦਾ ਵੀ ਮੈਂ ਫਲਾਣੇ ਬੰਦੇ ਦੇ ਉੱਪਰ ਪਰੇ ਉਪਕਾਰ ਕਰਨਾ, ਮੈਂ ਫਲਾਣੀ ਜਗ੍ਹਾ 'ਤੇ ਧਾਰਮਿਕ ਸਥਾਨ ਦੇ ਦੀਦਾਰ ਕਰਾਂਗਾ, ਜਾਂ ਮੈਂ ਆਹ ਪਰੇ ਉਪਕਾਰ ਕਿਸੇ ਇਨਸਾਨ 'ਤੇ ਕਰਨਾ, ਜਾਂ ਕਿਸੇ ਖਾਸ ਕਮਿਊਨਿਟੀ 'ਤੇ ਕਰਨਾ। ਇਸ ਤਰ੍ਹਾਂ ਦੀ ਬਿਰਤੀ ਚੱਲਦੀ, ਅਤੇ ਜਦੋਂ ਇਸ ਤਰ੍ਹਾਂ ਦੇ ਵੀ ਫੁਰਨੇ ਚੱਲਣ ਲੱਗ ਪੈਣ ਅਤੇ ਸਮਝ ਲੈਣਾ ਮਨ ਇੱਥੇ ਹੁਣ ਉਹਨੇ ਦੂਸਰਾ ਪੈਂਤੜਾ ਖੇਡਣਾ ਸ਼ੁਰੂ ਕੀਤਾ, ਸਿਮਰਨ ਤੁਸੀਂ ਵਾਹਿਗੁਰੂ ਦਾ ਕਰ ਰਹੇ ਹੋ ਅਤੇ ਯਾਦ ਤੁਹਾਨੂੰ ਕੀ ਆ ਰਿਹਾ, ਮੈਂ ਫਲਾਣੇ ਨੂੰ ਦਾਨ ਦੇਣਾ, ਫਲਾਣੇ ਦਾ ਭਲਾ ਕਰਨਾ, ਪਰ ਅਸਲ ਵਿੱਚ ਕੀ ਹੈ, ਉੱਥੇ ਤੁਹਾਡਾ ਮਨ ਸਿਮਰਨ ਤੋਂ ਐਬਸੈਂਟ ਹੋ ਗਿਆ, ਵਾਹਿਗੁਰੂ ਕਹਿਣ ਤੋਂ ਇਸ ਮਨ ਨੂੰ ਪਰਲੇ ਪਾਸੇ ਚੰਗੇ ਫੁਰਨਿਆਂ ਵਾਲੇ ਪਾਸੇ, ਪਰਉਪਕਾਰ ਵਾਲੇ ਪਾਸੇ ਲੈ ਗਿਆ। ਚੰਗੇ ਅਤੇ ਮਾੜੇ ਫੁਰਨੇ ਦੋਨੇ ਹੀ ਮਨ ਨੂੰ ਰੱਬ ਵਾਲੇ ਪਾਸੇ ਤੋਂ ਤੋੜਦੇ ਨੇ। ਸੰਕਲਪ ਚੰਗੇ ਫੁਰਨੇ ਅਤੇ ਵਿਕਲਪ ਮਾੜੇ ਫੁਰਨੇ ਦੋਨੇ। ਇੱਕ ਸਾਧੂ ਜਿੱਥੇ ਮਹਾਰਾਜ ਜੀ ਨੇ ਕਿਹਾ ਹਰ ਸਿਮਰਨ ਕਰ ਭਗਤ ਪ੍ਰਗਟਾਏ, ਸਿਮਰਨ ਕਰਨ ਵਾਲਾ ਅਭਿਆਸੀ ਚੰਗੇ ਅਤੇ ਮਾੜੇ ਫੁਰਨਿਆਂ ਤੋਂ ਨਿਰਲੇਪ ਰਹਿੰਦਾ, ਕਿਉਂਕਿ
ਜੀਵਨ ਦੇ ਵਿੱਚ ਇਸ ਕਰਕੇ ਫੁਰਨਿਆਂ ਤੋਂ ਨਿਰਲੇਪ ਰਹਿੰਦਾ ਕਿ ਜਿਹੜਾ ਪੂਰਨ ਸਾਧੂ ਹੁੰਦਾ ਉਹਦਾ ਫੁਰਨਾ ਵੀ ਕੁਦਰਤ ਪੂਰਾ ਕਰੀ ਜਾਂਦੀ ਹੁੰਦੀ। ਕਿਉਂਕਿ ਇਹ ਜੀਵਨ ਦੇ ਵਿੱਚ ਇਹ ਗੱਲ ਦਾ ਅਹਿਸਾਸ ਹੈ ਸਾਡੇ ਜੀਵਨ ਵਿੱਚ, ਉਹਦਾ ਫੁਰਨਾ ਵੀ ਕੁਦਰਤ ਆਪਣੇ ਆਪ ਉਹਦੇ ਫੁਰਨੇ ਵਿੱਚ ਜੋ ਆ ਗਿਆ ਕੁਦਰਤ ਜ਼ੋਰ ਲਾ ਦਿੰਦੀ ਉਹਦੇ ਫੁਰਨੇ ਨੂੰ ਪੂਰਿਆਂ ਕਰਦਿਆਂ। ਮਹਾਂਪੁਰਖ ਸੰਤ ਗਿਆਨੀ ਰਾਮ ਸਿੰਘ ਦੀ, ਮਹਾਂਪੁਰਖ ਗੰਢੂਆਂ ਵਾਲੇ, ਉਹਨਾਂ ਦਾ ਜ਼ਿਕਰ ਇੱਕ ਛੋਟੀ ਜਿਹੀ ਸਾਖੀ ਸਹਿਤ ਮੈਂ ਕਰਨਾ ਚਾਹੁੰਦਾ, ਫਿਰ ਸ਼ਬਦ ਵਾਲੇ ਪਾਸੇ ਆਵਾਂ ਕਿ ਸੈਂਟਰ ਸਰਕਾਰ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਬਹੁਤ ਲੀਡਰਸ਼ਿਪ ਹਮੇਸ਼ਾ ਜਿਹੜਾ ਹੈ ਉਹ ਇਸ ਪਾਸੇ ਤੁਰਦੀ ਹੈ ਕਿ ਕੋਈ ਗੁਰਮੁਖ, ਕੋਈ ਮਹਾਤਮਾ, ਕੋਈ ਸਾਧੂ। ਔਰ ਜੇ ਸਾਡੇ ਵਾਲੇ ਪਾਸੇ ਨਿਗਾਹ ਕਰਦਾ ਤਾਂ ਸਾਡੀ ਰਾਜ ਤਾਕਤ ਸੱਤਾ ਜਿਹੜੀ ਹੈ ਉਹ ਬਰਕਰਾਰ ਰਹੇ। ਸੈਂਟਰ ਦੇ ਵਿੱਚੋਂ ਕੋਈ ਬਹੁਤ ਤਗੜਾ ਲੀਡਰ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਆਣ ਕੇ ਬੈਠ ਗਿਆ। ਆਣ ਕੇ ਬੈਠਾ, ਉਹਨੇ ਗੱਲਬਾਤ ਕਰਨ ਵਾਸਤੇ ਸਮਾਂ ਲਿਆ ਅਤੇ ਸਮਾਂ ਲੈਣ ਤੋਂ ਬਾਅਦ ਜਦੋਂ ਉਹਨੇ ਆਸੇ ਪਾਸੇ ਵੇਖਿਆ ਵੀ ਸੰਗਤ ਬਹੁਤ ਸਾਰੇ ਪਾਸੇ ਜਿਹੜਾ ਹੈ ਉਹ ਬੜੀਆਂ ਰੂਹਾਂ ਇੱਥੇ ਇਕੱਠੀਆਂ ਹੁੰਦੀਆਂ, ਉਹਨੇ ਉਸ ਵਕਤ ਚੈੱਕ ਬੁੱਕ ਜਿਹੜੀ ਸੀ ਨਾ ਉਹ ਚੈੱਕ ਬੁੱਕ ਆਪਣੇ ਜੇਬ ਦੇ ਵਿੱਚੋਂ, ਖੀਸੇ ਦੇ ਵਿੱਚੋਂ ਕੱਢ ਦਿੱਤੀ ਅਤੇ ਅੱਗੇ ਰੱਖ ਦਿੱਤੀ। ਅਤੇ ਉਸ ਵਕਤ ਮਹਾਂਪੁਰਖਾਂ ਦੇ ਸਾਹਮਣੇ ਬੈਠ ਕੇ ਕਹਿੰਦਾ ਜੀ ਮੈਨੂੰ ਬਹੁਤ ਖੇੜਾ ਮਿਲਿਆ, ਆਨੰਦ ਮਿਲਿਆ, ਤੁਸੀਂ ਦੱਸੋ ਵੀ ਇਸ ਸਥਾਨ ਵਾਸਤੇ ਜਾਂ ਤੁਹਾਡੇ ਵਾਸਤੇ ਮੈਂ ਕਿੰਨੇ ਪੈਸੇ ਇੱਥੇ ਭਰਦਿਆਂ, 10 ਲੱਖ, 20 ਲੱਖ, 15 ਲੱਖ, 50 ਲੱਖ, ਕਰੋੜ, 2 ਕਰੋੜ, ਜਿੰਨਾ ਕਹੋਗੇ ਮੈਂ ਉਹਨਾਂ ਭਰ ਦਿੰਦਾ ਇਹਦੇ 'ਤੇ, ਬਸ ਮੇਰੇ 'ਤੇ ਇੱਕ ਮਿਹਰ ਰੱਖਿਓ। ਅਤੇ ਉਸ ਵਕਤ ਮਹਾਂਪੁਰਖਾਂ ਨੇ ਇੱਕੋ ਗੱਲ ਆਖੀ ਸੀ, ਕਹਿਣ ਲੱਗੇ ਜੀਵਨ ਦੇ ਵਿੱਚ ਧਰਮ ਦੀ ਬਿਰਤੀ ਦਾ ਪਾਤਰ ਹੋਣ ਵਾਲਾ ਇਨਸਾਨ ਪੈਸਿਆਂ ਦਾ ਤੋਲ ਮੋਲ ਨਹੀਂ ਕਦੀ ਲੈ ਕੇ ਆਉਂਦਾ ਹੁੰਦਾ, ਚੈੱਕ ਭਰ ਕੇ ਤਾਂ ਲੈ ਕੇ ਆਇਓ ਅਤੇ ਜੀਵਨ ਦੇ ਵਿੱਚ ਨਿਗਾਹ ਚਾਹੁੰਦੇ ਹੋ ਮਿਹਰ ਦੀ, ਜੇ ਮਿਹਰ ਦੀ ਨਿਗਾਹ ਚਾਹੀਦੀ ਹੈ ਤਾਂ ਇੱਥੇ ਝੁਕਣਾ ਪਏਗਾ। ਦੂਸਰੀ ਗੱਲ, ਰਾਜਨੀਤੀ ਤਲ ਦੇ ਉੱਪਰ ਪ੍ਰਾਪਤੀ ਕਰਨ ਵਾਲਾ ਇਨਸਾਨ ਦਰਅਸਲ ਪੈਸੇ ਦਾ ਅਹੰਕਾਰ ਕਰਦਾ ਹੈ ਅਤੇ ਉਸੇ ਅਹੰਕਾਰ ਵਿੱਚ ਸਾਹਮਣੇ ਇੱਕ ਬਹੁਤ ਵੱਡਾ ਲੀਡਰ ਬੈਠ ਕੇ ਕਹਿੰਦਾ ਦੱਸੋ ਚੈੱਕ ਵਿੱਚ ਕੀ ਕੁਝ ਭਰਦਿਆਂ। ਅਤੇ ਉਸ ਵਕਤ ਮਹਾਂਪੁਰਖਾਂ ਨੇ ਕਿਹਾ ਸੀ ਖਾਲੀ ਲੈ ਕੇ ਚਲਾ ਜਾ, ਇਸ ਦਰ 'ਤੇ ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਕੀਮਤੀ ਗੱਲ ਹੁੰਦੀ, ਇੱਥੇ ਦੁਨਿਆਵੀ ਧਨ ਦੀ ਲਾਲਸਾ ਦਾ ਫੁਰਨਾ ਵੀ ਨਹੀਂ। ਅਤੇ ਉਸ ਵਕਤ ਜਿਹੜੇ ਗੁਰਮੁਖ ਗੁਰਸਿੱਖ ਲਾ ਕੇ ਬੈਠੇ ਉਹਨਾਂ ਨੇ ਮਹਾਂਪੁਰਖਾਂ ਨਾਲ ਵਿਚਾਰ ਕੀਤੀ, ਕਹਿੰਦੇ ਮਹਾਂਪੁਰਖੋ ਵੀ ਆਪਾਂ ਕਿਸੇ ਭਲਾਈ ਦੇ ਕੰਮ ਵਾਸਤੇ ਵੀ ਤਾਂ ਲਾ ਸਕਦੇ ਹਾਂ ਨਾ ਪੈਸਾ, ਵੀ ਜੇ ਉਹ ਦੇਣ ਆਇਆ ਸੀ। ਅਤੇ ਮਹਾਂਪੁਰਖਾਂ ਨੇ ਇੱਕੋ ਗੱਲ ਆਖੀ ਸੀ, ਜਿੱਦਣ ਸਿਮਰਨ ਕਰੋਗੇ ਪਤਾ ਲੱਗ ਜਾਏਗਾ ਤੁਹਾਡੇ ਮਨ ਵਿੱਚ ਫੁਰਨਾ ਆਇਆ ਨਹੀਂ ਅਤੇ ਕੁਦਰਤ ਨੇ ਪੂਰਾ ਵੀ ਕਰ ਦਿੱਤਾ। ਇੱਕ ਸੰਤ ਦੇ ਹਿਰਦੇ ਦੀ ਅਵਸਥਾ ਜਿਹੜੀ ਹੈ ਉਹ ਕਹਿੰਦੇ ਕਿ ਇੱਕ ਆਤਮਿਕ ਤੌਰ 'ਤੇ ਜੁੜਿਆ ਹੋਇਆ ਬੰਦਾ ਜਦੋਂ ਸਿਮਰਨ ਵਿੱਚ ਬੈਠਦਾ ਹੈ ਅਤੇ ਉਹਦੇ ਸਿਮਰਨ ਦੀ ਤਾਕਤ ਇੰਨੀ ਕੁ ਵੱਡੀ ਹੈ ਕਿ ਉਹਦੇ ਮਨ ਵਿੱਚ ਆਉਣ ਵਾਲਾ ਫੁਰਨਾ ਜਿਹੜਾ ਹੈ, ਅਤੇ ਉਹਦੀ ਜ਼ੁਬਾਨ 'ਤੇ ਅਰਦਾਸ ਨਹੀਂ ਆਏ ਪਰ ਮਨ ਵਿੱਚ ਆਉਣ ਵਾਲਾ ਫੁਰਨਾ ਪਹਿਲਾਂ ਹੀ ਕੁਦਰਤ ਨੇ ਪੂਰਿਆਂ ਕਰ ਦਿੱਤਾ। ਉਹ ਸਾਰਾ ਉਸੇ ਤਰੀਕੇ ਦਾ ਮਾਹੌਲ ਜਿਹੜਾ ਸੀ ਉਹ ਪ੍ਰਗਟ ਕਰ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਜੀਵਨ ਦੇ ਵਿੱਚ ਅਵਸਥਾ ਸਾਧੂ ਦੀ ਬਿਰਤੀ ਹੀ ਇਸ ਤਰ੍ਹਾਂ ਦੀ ਹੈ ਕਿ ਉਹਦੇ ਜੀਵਨ ਦੇ ਅੰਦਰ ਹੈ ਅਤੇ ਬਹੁਤ ਕੁਝ ਤਾਣ ਹੁੰਦਾ, ਹੋਏ ਨਿਤਾਣਾ। ਮਹਾਰਾਜ ਜੀ ਕਹਿੰਦੇ ਤਾਣ ਵੀ ਹੈ, ਤਾਕਤ ਵੀ ਹੈ, ਪਰ ਫਿਰ ਵੀ ਉਹ ਨਿਤਾਣਾ ਹੋ ਕੇ ਸੰਸਾਰ ਦੇ ਵਿੱਚ

ਉਹਨਾਂ ਨੇ ਆਪਣੇ ਅੱਖਾਂ ਨਾਲ ਵੇਖਿਆ ਜੋ ਕੁਝ ਪ੍ਰਤੱਖ ਸੀ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਆਂ ਕਿਤਾਬ ਦੇ ਵਿੱਚ ਉਹਨਾਂ ਜ਼ਿਕਰ ਕਰ ਦਿੱਤਾ। ਉਹਨਾਂ ਲਿਖਿਆ, ਕਹਿੰਦੇ ਨੇ ਸੰਤ ਦੀ ਬਿਰਤੀ ਅਤੇ ਸੰਤ ਦਾ ਔਰਾ ਕਿੱਡਾ ਵੱਡਾ ਹੁੰਦਾ, ਉਹ ਉਸ ਦਿਨ ਸਮਝ ਵਿੱਚ ਲੱਗਦਾ ਜਿੱਦਣ ਅਸੀਂ ਪ੍ਰਤੱਖ ਉਹਦੀ ਸੰਗਤ ਵਿੱਚ ਬੈਠਦੇ ਹਾਂ। ਉੱਥੇ ਉਹਨਾਂ ਉਦਾਹਰਣ ਦਿੱਤੀ, ਕਹਿੰਦੇ ਕਲਕੱਤੇ ਦੀਆਂ ਗਲੀਆਂ ਵਿੱਚ ਇੱਕ ਬਹੁਤ ਅਭਿਆਸੀ ਅਤੇ ਤਿਆਗੀ ਗੁਰਮੁਖ ਸਾਧੂ ਜਿਹੜਾ ਸੀ ਉਹ ਨਿਰੰਤਰ ਉਹਨਾਂ ਗਲੀਆਂ ਵਿੱਚੋਂ ਗੁਜ਼ਰਦਾ ਸੀ। ਉਹ ਕਲਕੱਤੇ ਰਹੇ ਬੜਾ ਲੰਮਾ ਸਮਾਂ। ਕਹਿੰਦੇ ਰੋਜ਼ਾਨਾ ਉਹ ਸਾਧੂ ਨੇ ਲੰਘਣਾ, ਜਿਹਦੇ ਵੱਲੋਂ ਜੀ ਕਰਨਾ ਪ੍ਰਸ਼ਾਦਾ ਛਕ ਲੈਣਾ, ਜੇ ਮਨ ਨਾ ਕਰਨਾ ਤਾਂ ਪ੍ਰਸ਼ਾਦੇ ਦੀ ਲਾਲਸਾ ਹੀ ਨਾ ਹੋਣੀ, ਮਨ ਵਿੱਚ ਲਾਲਸਾ ਨਾ ਕਰਨੀ। ਇਸੇ ਤਰ੍ਹਾਂ ਇੱਕ ਦਿਨ ਗੁਜ਼ਰ ਰਹੇ ਸਨ ਅਤੇ ਗੁਜ਼ਰਦਿਆਂ ਗਲੀ ਦੇ ਵਿੱਚ ਇੱਕ ਚੁਬਾਰਾ ਹੈ, ਉਹ ਚੁਬਾਰਾ ਹੈ ਚੌਧਰੀ ਦਾ, ਚੌਧਰੀ ਦਾ ਚੁਬਾਰਾ ਹੈ ਸਾਹਮਣੇ, ਅਤੇ ਚੌਧਰੀ ਦੀ ਪਤਨੀ ਜਿਹੜੀ ਚੌਧਰਾਇਨ ਸੀ ਉਹ ਚੁਬਾਰੇ ਦੀ ਬਾਰੀ ਵਿੱਚ ਬੈਠੀ ਉੱਚੀ, ਅਤੇ ਮੂੰਹ ਵਿੱਚ ਉਹ ਪਾਨ ਚਬਾ ਰਹੀ ਸੀ, ਪਾਨ ਖਾ ਰਹੀ ਹੈ, ਅਤੇ ਪਾਨ ਖਾਂਦਿਆਂ ਖਾਂਦਿਆਂ ਇੱਕਦਮ ਉਹਨੇ ਗਲੀ ਦੇ ਵਿੱਚ ਬਾਹਰ ਥੁੱਕਿਆ, ਅਤੇ ਉਹਦੇ ਥੁੱਕ ਦੀਆਂ ਲਾਲ ਛਿੱਟਾਂ ਜਿਹੜੀਆਂ ਸੀ ਉਹ ਸਾਧੂ ਦੇ ਜਾਮੇ ਦੇ ਉੱਪਰ, ਤਨ ਦੇ ਉੱਪਰ ਪੈ ਗਈ। ਉਹ ਮਹਾਤਮਾ ਥੱਲਿਓਂ ਲੰਘ ਰਹੇ ਸੀ ਅਤੇ ਨਿਗਾਹ ਭਰ ਕੇ ਜਿਸ ਵਕਤ ਉਹਨਾਂ ਨੇ ਚੁਬਾਰੇ ਵਾਲੇ ਪਾਸੇ ਵੇਖਿਆ ਤਾਂ ਜਿਹੜੀ ਚੌਧਰਾਇਨ ਸੀ ਉਹਦੀ ਵੀ ਨਿਗਾਹ ਜਦੋਂ ਥੱਲੇ ਗਲੀ ਵਿੱਚ ਪਈ ਅਤੇ ਸਾਧੂ ਦੀ ਨਿਗਾਹ ਦੇ ਨਾਲ ਮਿਲਾਪ ਹੋਇਆ ਅਤੇ ਮਨ ਵਿੱਚ ਅਹੰਕਾਰ ਕਰਕੇ ਕਹਿੰਦੀ ਵੀ ਮੈਂ ਚੌਧਰੀ ਦੀ ਪਤਨੀ ਅਤੇ ਕੋਈ ਬਾਜ਼ਾਰ ਵਿੱਚ ਨੰਗੇ ਪੈਰੀ ਤੁਰਿਆ ਜਾਣ ਵਾਲਾ ਕੋਈ ਸਾਧੂ ਮੇਰੇ ਵੱਲ ਅੱਖ ਭਰ ਕੇ ਚਲਾ ਜਾਏ, ਇੰਨੀ ਹਿੰਮਤ ਨਹੀਂ ਕਿਸੇ ਦੀ, ਹੰਕਾਰ ਸੀ, ਇੰਨੀ ਹਿੰਮਤ ਨਹੀਂ ਕਿਸੇ ਦੀ ਕਿ ਮੇਰੇ ਵੱਲ ਅੱਖ ਭਰ ਕੇ ਕੋ ਵੇਖ ਕੇ ਚਲਾ ਜਾਏ। ਉਹ ਸਾਧੂ ਮਹਾਤਮਾ ਤੇ ਅੱਗੇ ਲੰਘ ਗਏ, ਆਪਣੇ ਪਤਨੀ ਪਤੇ ਨੂੰ ਜਾ ਕੇ ਆਵਾਜ਼ ਦੇ ਕੇ ਕਹਿੰਦੀ ਤੂੰ ਕਾਹਦਾ ਚੌਧਰੀ ਹੈ, ਆ ਗਲੀ ਵਿੱਚ ਤੁਰਨ ਵਾਲਾ ਫਕੀਰ ਤੇਰੀ ਪਤਨੀ ਵਾਲੇ ਪਾਸੇ ਅੱਖਾਂ ਕੱਢ ਕੇ ਵੇਖ ਕੇ ਚਲਾ ਗਿਆ। ਉਹਨੇ ਕੁਛ ਨਹੀਂ ਸੋਚਿਆ ਵਿਚਾਰਿਆ, ਹੱਥ ਵਿੱਚ ਉਹਨੇ ਡੰਡਾ ਲਿਆ, ਉਹ ਗੁਰਮੁਖ ਮਹਾਤਮਾ ਦੇ ਲੱਕ ਵਿੱਚ ਜਾ ਕੇ ਮਾਰਿਆ, ਉਹ ਜ਼ਮੀਨ 'ਤੇ ਡਿੱਗ ਪਏ। ਇੰਨੀ ਕੁ ਮਾਰ ਮਾਰੀ ਕਿ ਉਸ ਵਕਤ ਉਸ ਮਹਾਤਮਾ ਦਾ ਚੱਲਣਾ ਵੀ ਔਖਾ ਹੋ ਗਿਆ। ਜਦੋਂ ਚੱਲਣਾ ਵੀ ਔਖਾ ਹੋਇਆ ਤੇ ਨੇੜੇ ਆਣ ਕੇ ਉਹ ਚੌਧਰਾਇਨ ਕਹਿੰਦੀ ਹੈ ਵੀ ਤੁਹਾਡੀ ਕਿਵੇਂ ਹਿੰਮਤ ਵੀ ਇੱਕ ਤੂੰ ਸਾਧੂ ਤੁਰਿਆ ਜਾਂਦਾ ਮੇਰੇ ਵੱਲ ਅੱਖ ਭਰ ਕੇ ਵੇਖ ਲੈ, ਮੇਰਾ ਪਤੀ ਜਿਉਂਦਾ ਹੈ, ਅਜੇ ਤੈਨੂੰ ਪਤਾ ਲੱਗ ਗਿਆ ਹੋਏਗਾ ਮੇਰੀ ਅੰਦਾਜ਼ੇ, ਮੇਰੇ ਤਾਕਤ ਦਾ, ਮੇਰੀ ਤਾਕਤ ਦੇ ਅੰਦਾਜ਼ੇ ਨੂੰ ਤੂੰ ਜਾਣ ਲਿਆ ਹੋਏਗਾ ਕਿ ਮੈਂ ਪਤੀ ਵਾਲੀ ਹਾਂ, ਮੇਰੇ ਵੱਲ ਅੱਖ ਭਰ ਕੇ ਵੇਖਣ ਦੀ ਹਿੰਮਤ ਕਿਵੇਂ ਕੀਤੀ। ਉਹ ਸਾਧੂ ਮੁਸਕਰਾਏ ਅਤੇ ਲੰਗੜਾਉਂਦੇ ਹੋਏ ਪੈਰਾਂ ਦੇ ਨਾਲ ਅਗਾਂਹ ਨੂੰ ਤੁਰ ਪਏ। ਇੰਨੇ ਚਿਰ ਨੂੰ ਉਸ ਵਕਤ ਜਿਹੜਾ ਚੌਧਰੀ ਸੀ ਆਪਣੇ ਘਰ ਦੀਆਂ ਪੌੜੀਆਂ ਚੜ੍ਹਦਾ ਅਤੇ ਪਤਨੀ ਨੂੰ ਕਹਿੰਦਾ ਮੇਰੇ ਹੁੰਦਿਆਂ ਤੂੰ ਘਬਰਾਇਆ ਨਾ ਕਰ, ਚਾਰ ਪਿੰਡਾਂ ਵਿੱਚ ਮੇਰੀ ਗੱਲਬਾਤ ਚੱਲਦੀ ਹੈ। ਇੰਨੇ ਚਿਰ ਨੂੰ ਕਹਿੰਦਿਆਂ ਕਹਿੰਦਿਆਂ ਪੌੜੀ ਦੀ ਟੀਸੀ ਦੇ ਉੱਪਰ ਚਲਾ ਗਿਆ, ਬਿਲਕੁਲ ਅਖੀਰਲੀ ਪੌੜੀ 'ਤੇ ਚੁਬਾਰੇ 'ਤੇ ਚਲਾ ਗਿਆ, ਪੈਰ ਖਿਸਕਿਆ, ਸਿਰ ਪਰਨੇ ਜ਼ਮੀਨ 'ਤੇ ਡਿੱਗਾ ਅਤੇ ਉਸੇ ਵੇਲੇ ਪ੍ਰਾਣ ਨਿਕਲ ਗਏ। ਜਦੋਂ ਪ੍ਰਾਣ ਨਿਕਲੇ ਸਵਾਸ ਨਾ ਆਇਆ, ਪਤਾ ਲੱਗ ਗਿਆ ਉਸ ਚੌਧਰਾਇਨ ਨੂੰ ਕਿ ਕੋਈ ਗੁਨਾਹ ਹੋ ਗਿਆ। ਉਸੇ ਵਕਤ ਤੋਂ ਦੌੜੀ ਉਸ ਫਕੀਰ ਦੇ ਪਿੱਛੇ, ਫਕੀਰ ਦੇ ਪਿੱਛੇ ਦੌੜ ਕੇ ਕਹਿੰਦੀ ਫਕੀਰ ਸਾਈਂ ਮੈਨੂੰ ਬਖਸ਼ ਦੇ, ਮੈਂ ਬੜਾ ਵੱਡਾ ਗੁਨਾਹ ਕੀਤਾ, ਮੇਰਾ ਪਤੀ ਮਾਰਿਆ ਗਿਆ, ਕਿਰਪਾ ਕਰ, ਕੋਈ ਕਰਾਮਾਤ ਦੇ, ਮੇਰਾ ਪਤੀ ਜਿਉਂਦਾ ਕਰ। ਉਹ ਸਾਧੂ ਗੁਰਮੁਖ ਕਹਿਣ ਲੱਗੇ ਵੀ ਤੇਰਾ ਅਤੇ ਮੇਰਾ ਤਾਂ ਕੋਈ ਝਗੜਾ ਹੀ ਨਹੀਂ ਹੈ, ਤੈਨੂੰ ਤੇਰੇ ਪਤੀ 'ਤੇ ਮਾਣ ਸੀ, ਉਹਨੇ ਚਾਰ ਸਲੋਤਰ ਮਾਰ ਕੇ ਮੇਰੇ ਸਰੀਰ ਨੂੰ ਦੁੱਖ ਦਿੱਤਾ, ਮੈਨੂੰ ਮੇਰੇ ਪਤੀ 'ਤੇ ਮਾਣ, ਉਹਨੇ ਪ੍ਰਾਣ ਹੀ ਪੰਖੇਰੂ ਕਰ ਦਿੱਤੇ, ਮੈਨੂੰ ਮੇਰੇ ਪਤੀ 'ਤੇ ਮਾਣ ਸੀ, ਮੇਰੇ ਪਤੀ ਨੇ ਇਸ ਜੀਵਨ ਵਿੱਚ ਤੂੰ ਕਿਹਾ ਤੇਰੇ ਪਤੀ 'ਤੇ ਮਾਣ, ਅਤੇ ਉਹਨੇ ਮੈਨੂੰ ਤੁਰਨੋਂ ਵੀ ਬੇਹਾਲ ਕਰ ਦਿੱਤਾ, ਮੈਨੂੰ ਮੇਰੇ ਪਤੀ 'ਤੇ ਮਾਣ ਸੀ, ਉਹ ਏਡੀ ਸਮਰੱਥਾ ਰੱਖਣ ਵਾਲਾ ਕਿ ਉਹ ਛਿੰਨ ਮਾਤਰ ਸਮੇਂ ਵਿੱਚ ਪ੍ਰਾਣ ਵੀ ਕੱਢ ਲੈਂਦਾ। ਇਹ ਅਸਲ ਵਿੱਚ ਗੁਰਮੁਖੋ ਮਹਾਤਮਾ ਦੀ ਕ੍ਰਿਤ ਹੈ, ਉਹਦੀ ਨਿਗਾਹ ਜਿੱਦਣ ਇੱਕ ਵਾਰੀ ਕਿਸੇ ਉੱਪਰ ਮਿਹਰਾਮਤ ਦੇ ਸਮੇਂ 'ਤੇ ਘੁੰਮ ਜਾਏ, ਦੁਨੀਆਂ ਦਾ ਵੱਡਾ ਗੁਨਾਹਗਾਰ ਕਿਉਂ ਨਾ ਹੋਵੇ, ਉਹ ਸਾਧੂ ਬਣ ਕੇ ਚੌਂਕੜਾ ਮਾਰ ਕੇ ਬੈਠ ਜਾਂਦਾ। ਇਹ ਜੀਵਨ ਦੇ ਵਿੱਚ

ਜਿਨ੍ਹਾਂ ਨੇ ਗੁਰਮੁੱਖਾਂ ਦੀ ਸੰਗਤ ਕੀਤੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ। ਮੈਂ ਇੱਕ ਛੋਟੀ ਜਿਹੀ ਉਦਾਹਰਨ ਫਿਰ ਦੇਣ ਲੱਗਾ। ਇੱਕ ਮਹਾਂਪੁਰਖ ਹੋਏ ਨੇ ਸੰਤ ਬਾਬਾ ਸਾਧੂ ਸਿੰਘ ਜੀ, ਠਾਠ ਕੈਲਿਆਂ ਵਾਲੇ ਮਹਾਂਪੁਰਖ, ਔਰ ਉਹ ਰੋਜ਼ਾਨਾ ਹਰੇਕ ਸਾਲ ਗੁਰਮਤਿ ਸਮਾਗਮ ਕਰਦੇ ਸੀ ਅਤੇ ਨੇੜੇ ਮੈਂ ਉੱਥੇ ਗੁਰਦੁਆਰਾ ਸਾਹਿਬ ਗੁਰੂ ਸਰ ਸਰਦਾਰ ਛੇਵੇਂ ਪਾਤਸ਼ਾਹ ਦਾ ਸਥਾਨ ਜਿੱਥੇ ਮਹਾਰਾਜ ਜੀ ਦਾ ਜੋੜਾ ਸਾਹਿਬ, ਮੇਰੀ ਡਿਊਟੀ ਉੱਥੇ ਸੀ ਅਤੇ ਮਨ ਵਿੱਚ ਫੁਰਨਾ ਬਣਿਆ ਕਿਉਂਕਿ ਬੇਅੰਤ ਵਿਦਵਾਨ ਕਥਾਵਾਚਕ ਉੱਥੇ ਜਾਂਦੇ ਸੀ ਅਤੇ ਉਹਨਾਂ ਨੇ ਉਸ ਵਕਤ ਉੱਥੇ ਜਾ ਕੇ, ਕਿਉਂਕਿ ਬਹੁਤ ਵੱਡਾ ਸਥਾਨ ਸੀ ਅਤੇ ਉੱਥੇ ਜਾ ਕੇ ਕਥਾ ਕਰਨੀ, ਮਨ ਵਿੱਚ ਫੁਰਨਾ ਬਣ ਗਿਆ। ਮਨ ਵਿੱਚ ਫੁਰਨਾ ਬਣਿਆ ਕਿ ਜੇ ਉੱਥੇ ਵੀ ਕਥਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਏ ਅਤੇ ਉਸ ਵਕਤ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਕਿਰਪਾ ਕਰਨ ਅਤੇ ਜਿਹੜੀ ਉੱਥੇ ਸੰਗਤ ਜਾਂਦੀ ਸੀ ਉਹਨਾਂ ਕਈ ਵਾਰੀ ਕਿਹਾ ਕਿ ਤੁਸੀਂ ਆਓ ਉੱਥੇ ਹਾਜ਼ਰੀ ਭਰਿਆ ਕਰੋ। ਅਤੇ ਮੈਂ ਇੱਕੋ ਗੱਲ ਮਨ ਵਿੱਚ ਫੁਰਨਾ, ਉਹੀ ਗੱਲ ਜਦੋਂ ਅਸਲ ਵਿੱਚ ਮਨ ਜਿਹੜਾ ਕਿਸੇ ਤਰਕ 'ਤੇ ਖਲੋਤਾ ਹੋਵੇ, ਮੈਂ ਕਿਹਾ ਜੀ ਮਹਾਂਪੁਰਖ, ਸੰਪੂਰਨ ਮਹਾਂਪੁਰਖ ਨੇ, ਜਦੋਂ ਲੋੜ ਹੋਏਗੀ ਆਪੇ ਸੱਦ ਲੈਣ। ਮਨ ਵਿੱਚ ਇਹ ਨਿਰਣਾ ਵੀ ਆਪੇ ਆਵਾਜ਼ ਦੇ ਲੈਣਗੇ। ਦੋ ਤਿੰਨ ਹਫ਼ਤੇ ਲੰਘੇ ਅਤੇ ਉਸ ਵਕਤ ਉਹਨਾਂ ਨੇ ਸੰਗਤ ਵਿੱਚੋਂ ਇੱਕ ਗੁਰਸਿੱਖ ਗੁਰਮੁਖ ਨੂੰ ਭੇਜਿਆ ਅਤੇ ਭੇਜ ਕੇ ਸ਼ਬਦ ਵਰਤ ਕੇ ਉਹ ਕਹਿੰਦੇ ਵੀ ਭਾਈ ਸਾਹਿਬ ਜੀ ਨੂੰ ਕਹਿ ਕੇ ਆਇਓ ਵੀ ਇਸ ਵਾਰ ਜਿਹੜੀ ਕਥਾ ਦੀ ਗੁਰਮਤਿ ਸਮਾਗਮ ਦੀ ਹਾਜ਼ਰੀ ਹੈ ਉਹ ਤੁਸੀਂ ਆਪ ਭਰਨੀ ਹੈ। ਮੇਰੇ ਮਨ ਵਿੱਚ ਬਿਆਨ ਨਹੀਂ ਕਰ ਸਕਦੇ ਵੀ ਕੀ ਅਹਿਸਾਸ ਹੋਇਆ। ਉੱਠਦੇ ਨਹੀਂ ਸਨ, ਉੱਠਿਆ ਨਹੀਂ ਸੀ ਜਾਂਦਾ, ਬਿਲਕੁਲ ਮੰਜੇ 'ਤੇ ਸਨ। ਅਤੇ ਜਿਸ ਵੇਲੇ ਮੈਂ ਸਥਾਨ 'ਤੇ ਹਾਜ਼ਰੀ ਭਰ ਕੇ ਆਇਆ ਅਤੇ ਆਪ ਉਸ ਵਕਤ ਹਾਜ਼ਰੀ ਭਰ ਕੇ ਜਦੋਂ ਮੈਂ ਮਿਲਣ ਵਾਸਤੇ ਗਿਆ ਅਤੇ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ, ਸਗੋਂ ਕਿਸੇ ਨਾਲ ਭਾਈ ਸਾਹਿਬ ਜਿਹੜੇ ਨੇੜੇ ਸੀ ਉਹ ਕਹਿੰਦੇ ਵੀ ਹੁਣ ਬੋਲਦੇ ਵੀ ਨਹੀਂ। ਅਤੇ ਆਪਣੇ ਗੁਰਸਿੱਖ, ਆਪਣੇ ਗੁਰਮੁਖ ਜਿਹੜਾ ਅਭਿਆਸੀ ਗੜਵਈ ਸੀ ਕੋਲ, ਉਹਨੂੰ ਕਹਿੰਦੇ ਵੀ ਸਰੂਪਾ ਦਿਓ, ਇਸ਼ਾਰਾ ਕੀਤਾ ਹੱਥ ਨਾਲ ਅਤੇ ਸਿਰਪਾਉ ਦਿੱਤਾ ਅਤੇ ਨਾਲ ਹੀ ਉਸ ਸਿੰਘ ਨੂੰ ਕਹਿਣ ਲੱਗੇ ਵੀ ਭਾਈ ਸਾਹਿਬ ਨੂੰ ਕਹਿਣਾ ਕਿ ਰੋਜ਼ਾਨਾ ਜਿੰਨੇ ਵੀ ਜਦੋਂ ਸਮਾਗਮ ਹੋਣ ਇੱਥੇ ਹਾਜ਼ਰੀ ਜ਼ਰੂਰ ਭਰਿਆ ਕਰਨੀ। ਔਰ ਉਸ ਵਕਤ ਅਹਿਸਾਸ ਹੋਇਆ ਕਿ ਜੀਵਨ ਵਿੱਚ ਇੱਕ ਜਦੋਂ ਅਭਿਆਸੀ ਗੁਰਮੁਖ ਮਹਾਤਮਾ ਦੇ ਕੋਲ ਇੱਕ ਔਰਾ ਹੈ, ਉਹ ਔਰਾ ਆਮ ਕਰਕੇ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਖ ਇਹ ਗੱਲ ਕਿਹਾ ਕਰਦੇ ਹੁੰਦੇ ਸੀ ਕਿ ਉਹ ਔਰੇ ਦਾ ਕੁਛ ਨਹੀਂ ਪਤਾ ਵੀ ਉਹ ਔਰਾ 2 ਕਿਲੋਮੀਟਰ 'ਤੇ ਮਾਰ ਕਰੇ, 4 ਕਿਲੋਮੀਟਰ 'ਤੇ ਮਾਰ ਕਰੇ, ਉਹਦੇ ਕਿਲੋਮੀਟਰਾਂ ਦੇ ਵਿੱਚ ਕੋਈ ਅੰਦਾਜ਼ਾ ਨਹੀਂ ਹੈ। ਜਦੋਂ ਕੋਈ ਸਾਧੂ ਗੁਰਮੁਖ ਮਹਾਤਮਾ ਕਿਸੇ ਦਾਇਰੇ ਵਿੱਚ ਬੈਠ ਜਾਂਦਾ, ਉਹਦੀ ਬਖਸ਼ਿਸ਼ ਦੇ ਦਾਇਰੇ ਦੀ ਫਿਰ ਸੀਮਾ ਬਿਲਕੁਲ ਨੀਅਤ ਨਹੀਂ ਕੀਤੀ ਜਾ ਸਕਦੀ। ਤੁਸੀਂ ਹੁਣ ਬੈਠੇ ਹੋ ਇੱਥੇ, ਮਹਾਂਪੁਰਖਾਂ ਦੀ ਸੰਗਤ ਕੀਤੀ ਹੋਵੇਗੀ ਅਤੇ ਤੁਸੀਂ ਉਸ ਔਰੇ ਨੂੰ ਮਹਿਸੂਸ ਕਰ ਸਕਦੇ ਹੋ ਵੀ ਤੁਸੀਂ ਉੱਥੇ ਬੈਠ ਕੇ ਮਾਣਿਆ ਕੀ ਹੈ। ਕਿਉਂਕਿ ਜਿਸ ਅਭਿਆਸੀ ਦੇ ਨੇੜੇ ਜਾ ਕੇ ਪਾਪੀ ਬੰਦਾ ਵੀ ਵਾਹਿਗੁਰੂ ਦੇ ਅੰਦਰ ਪਛਤਾਤਾਪ ਕਰਨਾ ਸ਼ੁਰੂ ਕਰਦੇ, ਸਮਝ ਲੈਣਾ ਵੀ ਉਹ ਤਾਕਤ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ, ਸਿਮਰਨ ਕਰਕੇ ਕਰਤੇ ਪੁਰਖ ਨੇ ਭਗਤ ਪ੍ਰਗਟ ਕੀਤੇ। ਹਰ ਸਿਮਰਨ ਲੱਗ ਵੇਦ ਉਪਾਏ, ਮਹਾਰਾਜ ਜੀ ਕਹਿਣ ਲੱਗੇ ਸਿਮਰਨ ਕਰਕੇ ਇਸ ਗੱਲ ਦਾ ਪਤਾ ਲੱਗਾ ਕਿ ਕਰਤੇ ਪੁਰਖ ਨੇ ਬੇਅੰਤ ਧਾਰਮਿਕ ਗਿਆਨ ਦੇ ਗ੍ਰੰਥ ਦੁਨੀਆਂ ਦੇ ਤਲ 'ਤੇ ਪੈਦਾ ਕਰ ਦਿੱਤੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਮਹਾਰਾਜ ਕਹਿਣ ਲੱਗੇ ਸਿੱਧ ਅਤੇ ਜਤੀ ਬਣਨ ਨੂੰ ਲੋਕ ਪੁੱਠੇ ਤੱਕ ਲਟਕਦੇ, ਘਰ ਤਿਆਗ ਦਿੰਦੇ, ਗ੍ਰਹਿਸਥ ਦਾ ਧਰਮ ਛੱਡ ਦਿੰਦੇ, ਜੰਗਲ ਵਿੱਚ ਜਾ ਕੇ ਬਤੀਤ ਕਰਦੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਜਿਹਦੇ ਅੰਦਰ ਸਿਮਰਨ ਆ ਗਿਆ ਉਹ ਘਰ ਵਿੱਚ ਬੈਠਾ ਹੀ ਜਤੀ ਹੈ। ਜਤੀ ਹੋਣ ਦਾ ਅਰਥ ਇਹ ਥੋੜ੍ਹੀ ਹੈ ਵੀ ਗ੍ਰਹਿਸਥ ਛੱਡ ਦਿੱਤੀ, ਪਰਿਵਾਰ ਛੱਡ ਦਿੱਤਾ, ਜੰਗਲ ਵਿੱਚ ਚਲੇ ਗਏ। ਅਸਲ ਵਿੱਚ ਜਤੀ ਹੋਣ ਦਾ ਅਰਥ ਹੈ ਕਿ ਆਪਣੇ ਘਰ ਵਿੱਚ ਰਹਿ ਕੇ ਆਪਣੀਆਂ ਅੱਖਾਂ 'ਤੇ ਕਾਬੂ ਕਰ ਲਿਆ, ਆਪਣੇ ਕੰਨਾਂ 'ਤੇ ਕਾਬੂ ਕਰ ਲਿਆ, ਆਪਣੇ ਹੱਥਾਂ 'ਤੇ ਕਾਬੂ ਕਰ ਲਿਆ, ਪੈਰਾਂ 'ਤੇ ਕਾਬੂ ਕਰ ਲਿਆ, ਆਪਣੀ ਨਾਸਕਾ 'ਤੇ ਕਾਬੂ ਕਰ ਲਿਆ, ਆਪਣੀ ਜ਼ੁਬਾਨ 'ਤੇ ਕਾਬੂ ਕਰ ਲਿਆ। ਸਮਝ ਲੈਣਾ ਘਰ ਬੈਠਿਆਂ ਹੀ ਜਤੀ ਹੈ। ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਿੱਧ ਜਤੀ ਦਾਤੇ,
ਸਿਮਰਨ ਦੇ ਨਾਲ ਹੀ ਮਹਾਰਾਜ ਕਹਿਣਗੇ ਕਰਤੇ ਪੁਰਖ ਨੇ ਪਤਾ ਨਹੀਂ ਕਿੰਨੀ ਤਰ੍ਹਾਂ ਦੀ ਸਿੱਧੀ ਅਤੇ ਕਿੰਨੀ ਤਰ੍ਹਾਂ ਦੇ ਜਤੀ ਅਤੇ ਸਿੱਧ ਸੰਸਾਰ ਦੇ ਉੱਪਰ ਪ੍ਰਗਟ ਕਰ ਦਿੱਤੇ। ਹਰ ਸਿਮਰਨ ਨੀਚ ਚੌਂ ਕੁੰਟ ਜਾਤੇ, ਮਹਾਰਾਜ ਜੀ ਕਹਿੰਦੇ ਹਰ ਸਿਮਰਨ ਕਰਕੇ ਨੀਚ ਬੰਦਾ ਵੀ ਚਾਰੇ ਕੁੰਡਾਂ ਦੇ ਵਿੱਚ ਜਾਣਿਆ ਜਾਂਦਾ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛ ਕੇ ਵੇਖੋ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆਦਿ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਮਹਾਰਾਜ ਕਹਿੰਦੇ ਜਿਹਦਾ ਮੁੱਲ ਕੋਈ ਅੱਧੀ ਦਾਮ ਅੱਧੀ ਕੌਡੀ ਨਹੀਂ ਸੀ ਪਾਉਣਾ ਚਾਹੁੰਦਾ, ਮਹਾਰਾਜ ਨੇ ਲੱਖਾਂ ਦਾ ਬਣਾ ਕੇ ਰੱਖਿਆ। ਲੋਕਾਂ ਨੇ ਮੰਦਰ 'ਚੋਂ ਧੱਕੇ ਮਾਰ ਕੇ ਬਾਹਰ ਕੱਢਿਆ, ਪਰਮੇਸ਼ਰ ਨੇ ਹਰਿਮੰਦਰ ਵਿੱਚ ਬਿਠਾ ਦਿੱਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਹਰ ਸਿਮਰਨ ਧਾਰੀ ਸਭ ਧਰਨਾ, ਸਿਮਰਨ ਤੋਂ ਪਤਾ ਲੱਗਾ ਵੀ ਇਹ ਸਾਰੀ ਦੀ ਸਾਰੀ ਪਰਮੇਸ਼ਰ ਦੀ ਜਿਹੜੀ ਕ੍ਰਿਤ ਹੈ ਇਹ ਉਹਨੇ ਆਪ ਧਾਰਨ ਕੀਤੀ ਸ੍ਰਿਸ਼ਟੀ ਦੇ ਵਿੱਚ। ਉਹ ਸੰਸਾਰ ਨੂੰ ਬੈਲੈਂਸ ਕਰਨ ਵਾਸਤੇ ਨੀਚ ਜੀਵ ਪੈਦਾ ਕੀਤੇ ਅਤੇ ਨੀਚਾਂ ਨੂੰ ਬੈਲੈਂਸ ਕਰਨ ਵਾਸਤੇ ਉੱਤਮ ਜੀਵ ਪੈਦਾ ਕੀਤੇ ਅਤੇ ਨੀਚਾਂ ਦੇ ਉਧਾਰ ਵਾਸਤੇ ਕੋ ਗੁਰਮਤ ਅਤੇ ਮਹਾਤਮਾ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰ 'ਤੇ ਭੇਜਿਆ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਸਿਮਰ ਸਿਮਰ ਹਰ ਕਾਰਨ ਕਰਨਾ, ਪਤਾ ਲੱਗ ਗਿਆ ਸਿਮਰਨ ਕਰਕੇ ਕਿ ਸ੍ਰਿਸ਼ਟੀ ਦਾ ਕਾਰਨ ਕਰਤਾ ਪੁਰਖ ਹੈ। ਕਰਨਾ ਕ੍ਰਿਤ ਵੀ ਉਸੇ ਦੀ ਹੈ। ਕਾਰਨ ਦਾ ਅਰਥ ਕੀ ਹੈ, ਕਾਰਨ ਸਮਝਦੇ ਹੋ ਤੁਸੀਂ? ਕਾਰਨ ਦਾ ਅਰਥ ਹੁੰਦਾ ਜਿਵੇਂ ਮੰਨ ਲਓ ਘਰ ਬਣਾਉਣਾ ਹੈ ਅਤੇ ਕਾਰਨ ਚਾਹੀਦਾ ਹੈ ਜਿਹਦੇ ਉਹਦੇ ਵਾਸਤੇ ਰੇਤ ਬਜਰੀ ਚਾਹੀਦੀ, ਸੀਮੈਂਟ ਚਾਹੀਦਾ, ਮਿਸਤਰੀ ਚਾਹੀਦਾ, ਇਹ ਕਾਰਨ ਹੈ। ਅਤੇ ਜੇ ਮਿਸਤਰੀ ਹੋਵੇ ਤਾਂ ਮਿਸਤਰੀ ਨੂੰ ਇਹ ਸਾਰਾ ਕੁਝ ਜ਼ਰੂਰੀ ਚਾਹੀਦੇ ਹੈ, ਅਤੇ ਜੇ ਇਹ ਸਾਰਾ ਕੁਝ ਹੋਵੇ ਤਾਂ ਮਿਸਤਰੀ ਨਾ ਹੋਵੇ ਤਾਂ ਫਿਰ ਵੀ ਗੱਲ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ ਕਾਰਨ ਅਤੇ ਕਰਨਾ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ। ਸਤਿਗੁਰੂ ਸਾਹਿਬ ਕਹਿਣਗੇ ਨਾਨਕ ਤਿਸ ਬਲਿਹਾਰਨ ਹੈ ਜਲ ਥਲ ਮਹੀਅਲ ਸੋਏ। ਕਾਰਨ ਵੀ ਆਪ, ਪੰਜ ਤੱਤ ਵੀ ਆਪ ਪੈਦਾ ਕੀਤੇ ਅਤੇ ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਆਪ ਪੰਜਾਂ ਤੱਤਾਂ ਦੇ ਸਰੀਰ ਵਿੱਚ ਬੈਠ ਗਿਆ। ਅੱਗੇ ਫਿਰ ਮਹਾਰਾਜ ਜੀ ਕਹਿੰਦੇ ਹਰ ਸਿਮਰਨ ਕੀ ਉਹ ਸਗਲ ਅਕਾਰਾ। ਸਾਰੇ ਪੰਜ ਤੱਤ ਪੈਦਾ ਕਰਨ ਤੋਂ ਬਾਅਦ ਪਰਮੇਸ਼ਰ ਨੇ ਆ ਸਾਰਾ ਆਕਾਰ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਜਿੱਥੇ ਮਹਾਰਾਜ ਜੀ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ। ਤੂੰ ਜਾਣ ਹੋਈ ਸਭ ਸਹਿਤ ਦੀ ਲੈਸੈ ਜਿੰਦ ਕਵਾਓ ਕਰ ਆਸਨ ਡਿੱਠੋ ਚਾਓ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਭਾਈ ਸਾਹਿਬ ਜੀ ਹੁਣੀ ਕਹਿ ਰਹੇ ਸੀ ਕਿ ਮਹਾਂਪੁਰਖਾਂ ਦੇ ਜੀਵਨ ਦੀ ਕੋ ਘਟਨਾ ਸੁਣਾਉਣੀ ਜ਼ਰੂਰੀ ਹੈ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੱਜ ਜਿਹੜੀ ਲੜੀਵਾਰ ਕਥਾ ਦਾ ਸ਼ਬਦ ਹੀ ਆਰੰਭ ਇੱਥੋਂ ਹੁੰਦਾ ਸੀ ਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜੇ ਤੁਹਾਨੂੰ ਫਿਕਰ ਹੈ ਵੀ ਜੀਵਨ ਸੰਤ ਦਾ ਕਿੱਦਾਂ ਦਾ, ਅਤੇ ਜਿਹਦਾ ਸੰਤ ਹੈ ਉਹਨੂੰ ਵੀ ਫਿਕਰ ਹੈ ਵੀ ਉਹਦੇ ਜੀਵਨ ਦੀ ਪਰਿਭਾਸ਼ਾ ਕਿੱਦਾਂ ਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਤੱਖ ਨੇ ਇੱਥੇ ਅੱਜ ਦਾ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਵੀ ਭਗਤੀ ਲਹਿਰ ਦੇ ਨਾਲ ਸੰਬੰਧਿਤ, ਅਤੇ ਮਹਾਰਾਜ ਜੀ ਕਹਿੰਦੇ ਸਾਰਾ ਆਕਾਰ ਉਹਨੇ ਪ੍ਰਗਟ ਕੀਤਾ। ਹਰ ਸਿਮਰਨ ਮੈਂ ਆਪ ਨਿਰੰਕਾਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪਤਾ ਲੱਗ ਜਾਂਦਾ ਕਰਤੇ ਪੁਰਖ ਦੇ ਸਿਮਰਨ ਵਿੱਚ ਬੈਠਿਆਂ ਕਿ ਸਾਰੇ ਪਾਸੇ ਆਪ ਨਿਰੰਕਾਰ ਹਰੇਕ ਆਕਾਰ ਦੇ ਵਿੱਚ ਬੈਠਾ ਹੋਇਆ। ਅਤੇ ਸਤਿਗੁਰੂ ਜੀ ਕਹਿੰਦੇ ਕਰ ਕਿਰਪਾ ਜਿਸ ਆਪ ਬੁਝਾਇਆ, ਜਿਹਦੇ ਉੱਪਰ ਕਿਰਪਾ ਕਰਕੇ ਕਰਤੇ ਪੁਰਖ ਨੇ ਸੋਝੀ ਇਹ ਦਾਤ ਇਹ ਗੁੱਝੀ ਰਮਤ ਜਿਹਨੂੰ ਜਿਸਨੋਂ ਤੋਂ ਜਾਣ ਆਏ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ ਕਿਰਪਾ ਕਰ ਦਿੱਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਤਿਗੁਰੂ ਜੀ ਕਹਿੰਦੇ ਜਿਹਨੂੰ ਉਹਨੇ ਕਿਰਪਾ ਕਰਕੇ ਆਪ ਬੁਝਾ ਦਿੱਤਾ ਨਾਨਕ ਗੁਰਮੁਖ। ਹੇ ਨਾਨਕ ਜੀ, ਗੁਰੂ ਦੇ ਸਨਮੁਖ ਹੋ ਕੇ ਹਰ ਸਿਮਰਨ ਤਿਨ ਪਾਇਆ, ਕਰਤੇ ਪੁਰਖ ਦੇ ਸਿਮਰਨ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਪੈ ਗਈ। ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਜਿੰਨੇ ਵੀ ਗੁਰਮੁਖ ਨੇਮੀ ਅਤੇ ਪ੍ਰੇਮੀ ਜਨ ਆਪ ਦੀ ਸਤਿਗੁਰੂ ਕਿਰਪਾ ਕਰੇ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹੋ, ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਸਾਹਿਬ ਆਪ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਨਾਮ ਅਭਿਆਸ ਅਤੇ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕਰੋ ਕਿਰਪਾ
ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅਗਲੇ ਹਫ਼ਤੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਪੱਠਲ, ਉਹ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਹਰ ਰੋਜ਼ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਕਵੀਸ਼ਰੀ ਰਾਹੀਂ ਗੁਰ ਤਿਆਰ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਧ ਸੰਗਤ ਜੀ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਸਰਵਣ ਕੀਤਾ ਹੈ ਅੱਜ ਦੇ ਸ਼ਾਮ ਸਮੇਂ ਦੇ ਇਹ ਵਿਸ਼ੇਸ਼ ਦੀਵਾਨ ਸਮੂਹ ਸੰਗਤਾਂ ਵੱਲੋਂ ਸੇਵਾ ਲਈ ਗਈ ਜੋ ਕਿ ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਤਿਨ੍ਹਾਂ ਦੀ ਸਲਾਨਾ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇ ਸਮਾਗਮਾਂ ਦੀ ਸੇਵਾ ਲਈ ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ ਸਾਨੂੰ ਦਰੋਂ ਘਰੋਂ ਗੁਰਸਿੱਖੀ ਦੀ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨ ਅਤੇ ਸੇਵਕਾਂ ਦੀ ਜੋ ਸੇਵਾ ਕੀਤੀ ਹੈ ਉਹ ਕਾਲ ਥਾਏ ਪਾਉਣ ਇਹ ਅਰਦਾਸ ਸਤਿਗੁਰਾਂ ਚਰਨਾਂ ਵਿੱਚ ਹੈ। ਆਓ ਰਲ ਕੇ ਆਪਾਂ ਨਾਨਕ ਸਾਹਿਬ ਬਣੇ ਜਾਪ ਕਰੀਏ ਜੀ ਸਾਰੀ ਸੰਗਤ ਬਣੀ ਹਾਜ਼ਰੀ ਲਵਾਇਓ ਕੋਈ ਵੀ ਰਸਨਾ ਮੰਜੀ ਨਾ ਰਵੇ ਜੀ।

ਹਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਤਦੇਖ ਤੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਪ੍ਰੰਤ ਗੁਰਸ਼ਬਦ ਵਿਚਾਰ ਹੋਈ ਸ਼ਬਦ ਚੌਂਕੀ ਆਰਤੀ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਕਥਾ

ਦੀ ਸਲਾਨਾ ਯਾਦ ਵਿੱਚ ਸਮੁੱਚੀ ਸੰਗਤ ਵੱਲੋਂ ਸਤਿਗੁਰੂ ਸਾਹਿਬ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਬੇਅੰਤ ਸੰਗਤਾਂ ਹਾਜ਼ਰ ਹਨ। ਸਤਿਗੁਰੂ ਸਾਹਿਬ ਜੀ ਸਮੂਹ ਸੰਗਤ ਵੱਲੋਂ ਲੰਗਰ ਸੇਵਾ ਹਾਜ਼ਰ ਕੀਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ, ਤਰਸ ਕਰਨਾ ਸਮੁੱਚੀ ਸੰਗਤ ਨੂੰ ਆਪਣੇ ਦਰੋਂ ਘਰੋਂ ਉੱਦਮ ਉਪਰਾਲੇ ਚੜ੍ਹਦੀ ਕਲਾ, ਨਾਮ ਸਿਮਰਨ ਅਭਿਆਸ, ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਕਰਨੀ। ਆਪ ਜੀ ਦੇ ਹਜ਼ੂਰ ਸਰਦਾਰ ਤਰਨਜੋਤ ਸਿੰਘ, ਸਪੁੱਤਰੀ ਕਮਲਨਜੀਤ ਸਿੰਘ, ਆਪ ਜੀ ਦੇ ਸਨਮੁੱਖ ਤਨਜੋਤ ਕੌਰ, ਸਪੁੱਤਰੀ ਸਰਦਾਰ ਕਨਵਲਜੀਤ ਸਿੰਘ ਦੇ ਪਰਿਵਾਰ ਵੱਲੋਂ ਜਨਮਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਹੋਈ। ਸਤਿਗੁਰੂ ਕਿਰਪਾਲਤਾ ਕਰਨੀ, ਬੱਚੀ ਨੂੰ ਤੰਦਰੁਸਤੀ, ਚੜ੍ਹਦੀ ਕਲਾ ਦੀ ਦਾਤ, ਯੋਗ ਜੀਵਨ ਸਾਥੀ ਦੀ ਦਾਤ ਬਖਸ਼ਿਸ਼ ਕਰਨੀ, ਸੰਯੋਗ ਮਿਲਣੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾਲਤਾ ਕਰਕੇ ਤੰਦਰੁਸਤੀਆਂ ਬਖਸ਼ਣੀਆਂ। ਹਰਪ੍ਰੀਤ ਕੌਰ ਜੀ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਮਾਤਾ ਅਮਰਜੀਤ ਕੌਰ ਦੀ ਤੰਦਰੁਸਤੀ ਸੰਬੰਧੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ। ਵਰਨ ਸ਼ਰਮਾ ਦੇ ਜਨਮ ਦਿਨ ਵਾਸਤੇ ਅਰਦਾਸ। ਸਤਿਗੁਰੂ ਦੀ ਸਮੂਹ ਸੰਗਤਾਂ ਜਿਸ ਜਿਸ ਭਾਵਨਾ ਕਰਕੇ ਹਾਜ਼ਰ ਹੋਈਆਂ ਸੋ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਸਾਸ ਗਿਰਾਸ ਨਾ ਵਿਸੁਰੈ ਹਰ ਨਾਮਾ ਮਨ ਮੰਤਰ।

ਜਿਨ੍ਹਾਂ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ

ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋ

जुग जुग अटल जबर तखत सिंघासन दे मालिक तन तन सतगुरु साहब श्री गुरु ग्रंथ साहब जी महाराज सच्चे पातशाह जी की पावन पवित्र हजूरी दे विच जुड़ बैठी गुरु प्यारी साध संग जी फतेह बुलाओ वाहिगुरु जी का खालसा वाहिगुरु जी की फतेह। आप जी वड़भागी हो जो संध्या वेले दे दीवाना दे विच हाजरियां भर के सतगुरां दी पावन गुरबाणी सरवण करके अपने जीवन नूं अपने स्वासां नूं आप जी सफल कर रहे हो। गुरु साहिब जी कृपा करन, सर्वा संगतां दीआं हाजरियां दर ते प्रवान करन, समूह संगतां नूं सतगुरु अपने दरों करुणाम दान गुरसिखी जीवन बख्शिश करके निहाल करन। अज दे शाम दे गुरु के लंगरां दीआं सेवावां ਅਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਬਹੁਤ ਹੀ ਸਤਿਕਾਰਯੋਗ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਉਹਨਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੇਵਕ ਪਰਿਵਾਰਾਂ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤਨ ਰੱਖਣ, ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੇਵਕ ਪਰਿਵਾਰਾਂ ਵੱਲੋਂ ਜਿਸ ਇਸ ਭਾਵਨਾ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਸਮੂਹ ਸੇਵਕ ਪਰਿਵਾਰਾਂ ਦੀਆਂ ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਅਰਦਾਸਾਂ ਬੇਨਤੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਅੱਗੇ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਗਲੇ ਹਫ਼ਤੇ ਤੋਂ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਗੁਰਜੀਤ ਸਿੰਘ ਜੀ ਪੱਠਲ, ਉਹ ਆਪ ਸੰਗਤਾਂ ਨੂੰ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਤੋਂ ਲੈ ਕੇ 8 ਤੱਕ, ਅਤੇ ਅਗਲੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 12:30 ਤੋਂ ਲੈ ਕੇ 1 ਤੱਕ ਕਵੀਸ਼ਰੀ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਨਿਤ ਸੁਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲਿਓ ਦੇਖਿਆ ਗਾ ਦੇਵਣਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਪਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਸੀਸੜੀਆਂ ਜੋ ਹੋਵੈ ਸਭ ਸੁਮੇਲ ਕਾਰ ਕਰ ਇਹੋ ਪਾਹੁਚਾ ਸਦੜਨ ਤਪਵਨ ਸਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ

ਰਹਾਉ ਵਿਸ਼ਵ ਚਸਿਆਂ ਕੜੀਆਂ ਪਹਿਰਾਂ ਤੇਤੀ ਵਾਰੀ ਮਾਹ ਹੋਆ ਸੋਚ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਕਵਨ ਤਾਰ ਕਮੰਡਲ ਜਨਕ ਮੋਤੀ ਧੂਪ ਮਲ ਆਣ ਦੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਾਂ ਤੋਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ ਸਹਿਸਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੇ ਧਾਏ ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਆਰਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਂ ਨਿਉਟਿਆਂ ਦੇ ਉੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਂ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ। ਆਪ ਜੀ ਦੀ ਕਿਰਪਾ ਮਰਹਮ ਸਦਕਾ ਚਾਰ ਪੈਰ ਦਿਨਾਂ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈ ਹੈ, ਭਾਣੇ ਅੰਦਰ ਬਤੀਤ ਕਰਾਉਣੀ, ਕਿਰਪਾ ਕਰਨ ਜਾਂ ਅੰਮ੍ਰਿਤ ਮਿਲੇ, ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ 'ਤੇ ਆਗਿਆ ਬਖਸ਼ਿਸ਼ ਕਰੋ, ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ, ਅੰਗ ਸੰਗ ਸਹਾਈ ਨੂੰ ਚੜ੍ਹਦੇ ਗਲਬ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਆ ਇੱਕ ਦਿਨ ਬੜਾ ਵੱਡਾ ਰਾਜਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਸਜਿਆ ਹੋਇਆ ਹੈ।

ਇਸੇ ਤਰ੍ਹਾਂ ਕੁਝ ਸੇਵਾਦਾਰ ਨਿਸ਼ਕਾਮ ਸੇਵਾ ਕਰਨ ਵਾਲੇ ਤੇ ਕੁਝ ਦਿਹਾੜੀ ਵਾਲੇ ਆਉਂਦੇ ਸੀ। ਸਾਰਾ ਦਿਨ ਸੇਵਾ ਹੁੰਦੀ, ਜਦੋਂ ਪੈਂਦੀ ਸ਼ਾਮ ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਆਉਂਦੇ, ਦੋ ਲਾਈਨਾਂ ਲੱਗ ਜਾਂਦੀਆਂ। ਇੱਕ ਕਿਤਾਰ ਦੇ ਵਿੱਚ ਉਹ ਖਲੋ ਜਾਂਦੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਤੇ ਇੱਕ ਪਾਸੇ ਜਿਨ੍ਹਾਂ ਨੇ ਦਿਹਾੜੀ ਲੈਣੀ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਪਾਤਸ਼ਾਹ ਨਿਸ਼ਕਾਮ ਸੇਵਕਾਂ ਕੋਲ ਜਾਂਦੇ, ਕੱਲੇ ਕੱਲੇ ਨੂੰ ਮਿਲਦੇ ਤੇ ਕਿੱਡੀਆਂ ਕਿੱਡੀਆਂ ਅਸੀਸਾਂ ਦਿੰਦੇ। ਫਿਰ ਜਿਨ੍ਹਾਂ ਦੀ ਜਿੰਨੀ ਵੀ ਦਿਹਾੜੀ ਬਣਦੀ ਹੈ, ਦਿਹਾੜੀਦਾਰ ਵੱਲ ਉਧਰ ਜਾਂਦੇ ਤੇ ਜਿੰਨੇ ਜਿੰਨੇ ਕਿਸੇ ਦੇ ਪੈਸੇ ਬਣਦੇ ਨੇ ਦੇ ਦਿੰਦੇ। ਆ ਇੱਕ ਦਿਨ ਦੀ ਗੱਲ ਹੈ, ਸ਼ਾਮ ਦਾ ਵਕਤ ਹੈ, ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ ਆਏ ਨਿਸ਼ਕਾਮ ਸੇਵਕਾਂ ਵੱਲ, ਤੇ ਸਤਿਗੁਰੂ ਕੀ ਦੇਖ ਰਹੇ ਨੇ, ਇੱਕ ਬੁੱਢਾ ਬਾਬਾ ਅੱਧ ਦੀ ਬਜ਼ੁਰਗੀ ਜਿਹੜਾ ਹਰ ਰੋਜ਼ ਸ਼ਾਮ ਨੂੰ ਦਿਹਾੜੀ ਲੈ ਲੈਂਦਾ ਹੈ ਤੇ ਅੱਜ ਨਿਸ਼ਕਾਮ ਸੇਵਕਾਂ ਵਿੱਚ ਖਲੋਤਾ ਹੈ। ਸਤਿਗੁਰੂ ਨਿਸ਼ਕਾਮ ਸੇਵਕਾਂ ਨੂੰ ਮਿਲ ਰਹੇ ਨੇ, ਅਸੀਸਾਂ ਦੇ ਰਹੇ ਨੇ। ਜਦੋਂ ਇਸ ਦੇ ਕੋਲ ਗਏ ਬਾਬੇ ਦੇ ਬਾਬਾ, ਤੈਨੂੰ ਭੁਲੇਖਾ ਲੱਗ ਗਿਆ ਹੈ, ਇਹ ਸਾਰੇ ਸੇਵਕ ਨਿਸ਼ਕਾਮ ਨੇ, ਉਹ ਲਾਈਨ ਲੱਗੀ ਹੋਈ ਹੈ, ਤੂੰ ਉਧਰ ਖਲੋ, ਮੈਂ ਉਧਰ ਵੀ ਆਵਾਂਗਾ, ਤੂੰ ਭੁਲੇਖੇ ਵਿੱਚ ਲੱਗ ਗਿਆ। ਸਤਿਗੁਰੂ ਬੋਲੀ ਜਾਂਦੇ ਨੇ, ਬਾਬਾ ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦਾ ਹੈ, ਮੈਲੇ ਫਟੇ ਗਲ ਵਿੱਚ ਕੱਪੜੇ, ਅੱਤ ਦੀ ਬਜ਼ੁਰਗੀ ਹੈ। ਸਤਿਗੁਰੂ, ਰੋਜ਼ ਪੈਸੇ ਲੈ ਜਾਂਦਾ, ਮੁੱਕ ਜਾਂਦੇ ਨੇ, ਅੱਜ ਮੈਂ ਕਿਸੇ ਦੇ ਕੋਲੋਂ ਸੁਣਿਆ ਹੈ ਦੁਨੀਆਂ ਦਾ ਧਨ ਮੁੱਕ ਸਕਦਾ ਹੈ, ਪੈਸੇ ਮੁੱਕ ਸਕਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਰਹਿਮਤ ਨਹੀਂ ਮੁੱਕਦੀ, ਅੱਜ ਬਖਸ਼ਿਸ਼ ਕਰੋ, ਰੋ ਕੇ ਆਖ ਰਿਹਾ ਹੈ ਬਾਬਾ, ਪੈਸੇ ਲੈਂਦਾ ਹਾਂ, ਗਰੀਬੀ ਹੈ, ਮਜਬੂਰੀ ਹੈ, ਕਿੱਥੋਂ ਖਾਵਾਂ, ਅੱਜ ਬਖਸ਼ਿਸ਼ ਕਰੋ, ਅੱਜ ਦੀ ਦਿਹਾੜੀ ਦੇ ਮੈਂ ਪੈਸੇ ਨਹੀਂ ਲੈਣੇ, ਅੱਜ ਦੀ ਦਿਹਾੜੀ ਦੀ ਮੈਨੂੰ ਬਖਸ਼ਿਸ਼ ਦੇ ਦੇ। ਤੇ ਗੁਰੂ ਰਾਮਦਾਸ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਇਹਦੇ ਸਿਰ ਤੇ ਰੱਖ ਕੇ ਹੱਥ, ਆਖਣ ਲੱਗੇ ਜਾ ਬਾਬਾ ਤੈਨੂੰ ਨਿਹਾਲ ਨਿਹਾਲ ਨਿਹਾਲ ਕੀਤਾ। ਤਿੰਨ ਵਾਰ ਸਤਿਗੁਰਾਂ ਨੇ ਆਖਿਆ ਜਾ ਬਾਬਾ ਤੈਨੂੰ ਨਿਹਾਲ ਕੀਤਾ। ਇੰਨੀ ਗੱਲ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੁੱਪ ਕਰ ਗਏ, ਸੰਗਤ ਨੂੰ ਸੁਣਾ ਰਹੇ ਸਨ। ਤੇ ਫਿਰ ਵਿੱਚੋਂ ਬਹਾਦਰ ਸ਼ਾਹ ਸੰਗਤ ਤੇ ਬੋਲਿਆ, ਸਤਿਗੁਰੂ

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ। ਸੁਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਜ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨ ਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਬੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਬੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ, ਉਹ ਵੀ ਖਾ ਜਾਂਦੇ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਗਿਣ ਗਿਣ ਕੇ ਦਸਬੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ। ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਾਰ ਬਾਰ ਆਖਿਆ ਹੈ, ਬਈ ਗੋਲਕ ਰਾਖੇ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਬੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ। ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ। ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ ਤੇ ਅਸੀਸ ਦਿੰਦੇ ਰਹੋਗੇ। ਸਤਿਗੁਰੂ ਬਖਸ਼ਿਸ਼ ਕਰ ਇਹਨਾਂ ਤੇ, ਇਸੇ ਤਰ੍ਹਾਂ ਤੇਰੀ ਗੁਰਬਾਣੀ ਦੀ ਸੇਵਾ ਘਰ ਘਰ ਵਿੱਚ
तेरे शब्दां दीआं कैसटां पुचांदे रहण सब दीआं झोलियां गुरु रहमत नाल भरे ते कीर्तन समां समाप्त है कोई नहीं जान सकदा।

ਵਾਹਿਗੁਰੂ ਜੀ। ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ, ਪ੍ਰਥਮੇ ਨਾਨਕ ਚੰਦ।

ਸਤਿਗੁਰੂ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਗ ਧਾਰੈ।

ਵਾਹਿਗੁਰੂ ਜੀ। ਗੁਰਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਉਸ ਪਿਵਨ ਕੀ, ਬੰਛਤ ਸਿੱਧ ਕੋ ਬਿਦ ਮਿਲਾਇਓ। ਪੂਰਨ ਪੋ ਮਨ ਠੋਰ ਬਸੋ, ਰਸ ਬਾਸਨ ਸਿਓ ਜੋ ਦੈ ਦਿਸਤਾਇਓ। ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ। ਗਇਓ ਦੁਖ ਦੂਰ ਬਰਖਨ।

ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ। ਸੁਣ ਮਾ ਛਿੰਦਰਾ ਨਾਨਕ ਬੋਲੇ,

ਛੇ ਦਰਸ਼ਨ ਕੀ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪਹਿਲਾ। ਸੁਣ ਮਾਛਿੰਦਰਾ ਨਾਨਕ ਬੋਲੈ, ਵਸਗਤ ਪੰਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਸਾਹਿਬ ਜੀ ਨੇ ਹੁਕਮ ਦੇ ਰੂਪ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ, ਰਾਮਕਲੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 877 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ।

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸ

ਤੀਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹੇ ਅਸਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਦੇਖ

ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

0: ਕੁਆਓ ਤਿਸ ਤੇ ਹੋਏ ਲਖ
1: ਦਰੀਆਓ
0: ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮੁ ਭਗ ਸਾਰ ਸੰਖ ਮੋਲ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ।
1: ਵੇਲ
0: ਨਾ ਪਾਈਐ ਪੰਡਤੀ, ਜੇ ਹੋਵੇ ਲੇਖ ਪੁਰਾਣ।

ਸੈਸ 18 ਕਹਿਣ ਕਤੇਬਾ ਅਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਅਤੈ ਵਾਹ ਪਵੈ ਸਮੁੰਦ ਨਾ ਜਾਣੀ।

ਜੀਵੜ ਭਾਵੈ ਤੀਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਸੋ ਦਰ ਕਿਹਾ ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ। ਕੀਤੇ ਰਾਗ ਪ੍ਰੀਸਿਓ ਕਹੀਨ, ਕੀਤੇ ਗਾਵਨ ਹਾਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮਚ ਪਿਆ।

ਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜਹ ਨਾਦ ਸੰਯੋਗ ਵਿਯੋਗ ਦੁਇਕਾਰ ਚਲਾ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚ।

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੂੜ ਆਨੰਦ ਤਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ।

ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਇੱਥੇ ਭਗਤ ਵਸਹਿ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ। ਤਿੱਥੇ ਖੰਡ ਮੰਡਲ ਬ੍ਰਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਵਿਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰਡਾ ਸਾਰ। ਪਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸੀ ਤਵੇ ਪ੍ਰਸਾਦ ਸਵਈਏ ਸਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ
1: ਜੋ ਸਾਧਨ ਸੁਤ ਸੁਧਾ ਇੱਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨ ਦੇਖਿਤ ਪ੍ਰਾਨ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
1: ਓ ਤੁਰੰਗ ਕੁਰੰਗ ਸੇ ਕੁਦਰਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭਾਰੀ ਭੁਜਾਨ ਕੇ ਭੂਪ ਬਲੀ ਵੀ ਦਿਆਵਤ ਸੀਸ ਤੇ ਜਾਤ ਵਿਚਾਰੇ
1: ਇੱਥੇ ਪਏ ਤੋ ਕਾਂਪੇ ਭੂਪਤ ਅੰਤ ਕੋ ਨਾਗੀ ਪਾਏ ਪਧਾਰੇ
0: ਜੀਤ ਫਿਰੇ ਸਭ ਦੇਸ਼ ਕਿਸਾਨ ਕੋ ਬਾਜਰ ਢੋਲ ਮ੍ਰਦੰਗ ਨਗਾਰੇ
1: ਗੁੰਜਤ ਗੁੜ ਗੁਜਾਨ ਕੇ ਸੁੰਦਰ ਹਿੰਸਤੀਏ ਰਾਜ ਹਜ਼ਾਰੇ
0: ਭੂਤ ਭਵਿਕ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀਪਦ ਸ਼੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ
0: ਤੀਰਥ ਨਾਨ ਦਇਆ ਦਮਦਾਨ ਸੁਸੰਜਨ ਨੇਮ ਅਨੇਕ ਵਿਸੇਖ ਹੈ
1: ਵੇਦ ਪੁਰਾਣ ਕੇ ਤੇ ਪੁਰਾਣ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ
0: ਕੌਣ ਅਹਾਰ ਜਤੀ ਜੱਦਾਰ ਸਭ ਐਸ ਵਿਚਾਰ ਹਜ਼ਾਰ ਕ ਦੇਖ ਹੈ
1: ਸ਼੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ ਹੈ
0: ਸੁਧ ਸਿਪਾ ਦੁਰੰਤ ਦੁਬਾਸੋ ਸਾਸ ਸਨਾ ਦੁਰਜਾਨ ਦਲੈਂਗੇ
1: ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਕਾ ਲੈ ਨਾ ਹਲੇਂਗੇ
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ਼੍ਰੀਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
0: ਵੀਰ ਪਾਰ ਬੜੇ ਬਰਿਆ ਰਬ ਚਾਰੇ ਸਾਰ ਕੀ ਧਾਰ ਮਛਈਆ
1: ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਗਾੜੇ ਗੜਾਨ ਕੋ ਤੋੜਨ ਹਾਰਸੂ ਬਾਤਨ ਹੀ ਚਕ ਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ
0: ਦਾਨਵ ਦੇਵ ਫਨਨ ਨਿਸਾਚਰ ਭੂਤ ਭਵਿਕ ਭਗਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ
0: ਪੁਨ ਪ੍ਰਤਾਪਨ ਬਾਟ ਜੈ ਦੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਸ ਮੂਹ ਪਰ ਸਨ ਫਿਰੇ ਜਗ ਸਤਰ ਸਵੇ ਅਬ ਲੋਕ ਜਪੇਂਗੇ
0: ਮਾਨਵ ਇੰਦ੍ਰ ਗਜੇਂਦਰ ਨਿਰਾਧਰ ਜੌਂਤਰ ਲੋਕ ਕੋ ਰਾਜ ਕਰੇਂਗੇ
1: ਕੋਟ ਸਨਾਨ ਗਜਾਦ ਇਕਦਾਨ ਅਨੇਕ ਸ਼ੰਬਰ ਸਾਜ ਭਰੇਂਗੇ
0: ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ
1: ਜੇ ਨਾ ਸ਼੍ਰੀਪਤ ਕੇ ਪ੍ਰਸ ਹੈ ਪਗ ਲੈ ਨਰ ਫੇਰ ਨਾ ਦੇ ਧਰੇਂਗੇ
0: ਕਹਾ ਭਯੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਗ ਧਿਆਨ ਲਗਾਇਓ
1: ਨਾਥ ਪ੍ਰਿਯੋ ਲਿਏ ਸਾਸ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ
0: ਬਾਸ ਕਿਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
1: ਸਾਚ ਕੋ ਸੁਨ ਲਿਓ ਸਭੇ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਪਾਇਓ
0: ਕਾਹੂ ਲਹਿ ਪਾਹਨ ਪੂਛ ਧਰਿਓ ਸਿਰ ਕਾਹੂ ਲੇ ਲਿੰਗ ਰਹਿ ਲਟਕਾਇਓ
1: ਕਾਹੂ ਲਿਖਿਓ ਹਰਵਾਚੀ ਦਿਸ਼ਾ ਮੇ ਕਾਹੂ ਪਛਾਕੋ ਸੀਸ

0: ਚਾਪੂਰਨ ਹੋਈ ਚਿਤਕੀਏ ਚਾ
1: ਤਬ ਚੰਨਨ ਮਨ ਮੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ
0: ਅਮਰੇ ਜਿਸ ਪੈ ਤੁਮ ਗਾਵੂ ਆ ਫਾਤੇ ਮੋਈ ਬਚਾਵੂ
1: ਸੁਖੀ ਬਸੇ ਹੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਹੋ ਰਚਨ ਸ਼ਵਦੇ ਕਰੀਏ ਸਭ ਰਿੰਗ ਕੋ ਆਸ਼ਨ ਲੀਏ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਮੈਂ ਸ਼ਾਇਦ ਕੋ ਅਪਨਾ ਦਿਆ ਉਹ ਜੋ ਬਹੁ ਜੋ ਸੋ ਤੁਮ ਦੇ ਪਾਓ
1: ਸੇਵਕ ਸਿੱਖ ਹਮਾਰੇ ਕਾਰੀਏ
2: ਚੰਚਿ ਤੁਮ ਸਤਰਾ ਹਮਾਰੇ ਮਾਰੀ
0: ਆ ਫਾਤੇ ਮਜੋ ਬੜੀਏ ਮਨ ਕਾਲ ਕਾ ਤਰਾਸ ਨੜੀਏ
2: ਸਦਾ ਹਮਾਰੇ ਬੱਚਾ ਸ਼੍ਰੀ ਅਸਤੂ ਜੋ ਕਰੇ
0: ਹੋ ਰੱਚਾ ਰਾਖ ਲੈ ਮਨ ਕੁਮਾਰੇ ਸਾਹਿਬ ਸੰਸਾਰ ਪਿਆਰੇ
2: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸਕੰਤਾ
0: ਕਾਲ ਪਾਈ ਬ੍ਰਹਮ ਬਪਤਰ ਕਾਲ ਪਾਈ ਸਿਵ ਜੁਗ ਬਪਤਰ
2: ਕਾਲ ਪਾਈ ਕਰ ਵਿਸਰ ਪ੍ਰਕਾਸ਼ਾ ਸਗਲ ਕਾਲ ਕਾ ਕੀਆ
0: ਤਮਾਸਾ ਨਮ ਕਾਲ ਜੋ ਕੀ ਸਿਫ ਕੀ ਹੋ ਵੇਦ ਰਾਜ ਮੇ ਮੋ ਜੋਤੀ ਹੋ
2: ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ
0: ਜਮਨ ਕਾਲ ਸਭ ਜਗ ਬਨਾਇਓ ਦੇਵ ਦੇਵ ਜਿਨ ਬਚਾਇਓ
2: ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੁਸੀਂ ਕੋ ਮਾਰੀ ਸਗੋ ਬਜਾਜ ਨਾਪ ਸਵਾਰੀ ਗੜ ਗੜ ਕੇ ਅੰਦਰ ਕੀ ਜਾਣੇ ਥਲੇ ਬਰੇ ਕੀ ਪੇਰ ਪਛਾਣੇ ਸੰਤਨ ਦੁੱਖ ਪਾਇਰ ਕੀ ਸੁਖ ਪਾਏ ਸਰਿੰਗੇ ਸੁਖੀ
2: ਏਕ ਏਕ ਕੀ ਪੀਰ ਪਛਾਣੇ ਗੜ ਗੜ ਕੇ

0: ਸਦਾ ਸੱਚ ਸਮਾਲੇ
1: ਇਹੋ ਕੁਟੁੰਬ ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ
0: ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ
1: ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛਤਾਈਐ।

ਸਾਸ ਜਿਉ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਰਿਕ

ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ

ਸਿਰ ਸਾਹੰਦ ਸਾਹ ਜਿਸ ਪਾਸ ਬਹਿਠਿਆਂ ਸੋਹੀਐ।

ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ। ਸੁਣ ਮਾਛਿੰਦਰਾ ਨਾਨਕ ਬੋਲੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਸਹਿਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਅਪਾਰ ਕਿਰਪਾ ਕਰਨ, ਆਪ ਜੀ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਵਾਹਿਗੁਰੂ, ਸਤਿਨਾਮ

ਬੋੜੀ ਸੱਚਾ ਸਾਹਿਬ ਇੱਕ ਤੁਝ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੀਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ, ਘਰ ਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਨ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਕੀਰਤਨ ਜਾਸ ਕਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਕੜਾ ਪ੍ਰਸ਼ਾਦੀ ਦੇ ਇੱਕ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚਾ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ। ਖੁਆਰ ਹੋਏ ਸਭ ਮਿਲੈਂਗੇ,

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪਹਿਲਾ। ਸੁਣ ਮਾਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।